ਪਾਕ ਪਵਿੱਤ ਪਾਪੀ ਸੁਲਤਨ ਗੱਡੀਆਂ ਤੁਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੈ ਬਣਨਾ ਵਰ ਸਖਾਇ ਨਾਨਕ ਕਿਵੇਂ ਜਾਣੀ ਹੈ ਤਿਤ ਮੁਖ ਦੁੱਖਾ ਪਾਏ ਮਨ ਲਾਪੈ ਲਾ।

ਮਹਿਲੇ ਹਾਰੇ ਸੱਚਿਆ ਸਹਿਦਾ ਸਹਿਦਾ ਬੱਲੇ ਹਾਰੇ ਤੁਡਿਆ।

ਦਿਸ ਕੋਈ ਨਾਮ ਨਾ ਗਿਆ ਨੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਰਨ ਦੀ ਕਲਾ ਬਖਸ਼ਣੀ ਕਿਰਨਦੀਪ ਸਿੰਘ ਸੰਧਾ ਪਰਿਵਾਰ ਲੰਗਰਾਂ ਲਈ 2001 100 ਰੁਪਏ ਆਦਰ ਕਰਦੇ ਦੇਖ ਤੇ ਫਤਾ ਰੱਖਣੀ ਚੜ੍ਹਦੀ ਕਲਾ ਬਖਸ਼ਣੀ ਸ਼ੁਕਰਾਨੇ ਵਜਾ ਸੋਹਿਲਾ ਕੌਰ ਜੈ ਤੇਗ ਸਿੰਘ ਲੰਗਰਾਂ ਲਈ 2001 100 ਰੁਪਏ ਆਦਰ ਕਰਦੇ ਅੰਗ ਸੰਗ ਸਹਾਇਓ ਨਾ ਚੜ੍ਹਦੀ ਕਲਾ ਬਖਸ਼ਣੀ ਹਰਦੀਪ ਕੌਰ ਜੀ ਗਿੱਲ ਜਗਦੀਪ ਸਿੰਘ ਸਤਿੰਦਰ ਕੌਰ ਜੀ ਗਿੱਲ ਪਰਿਵਾਰ ਵੱਲੋਂ 11 100 ਰੁਪਏ ਆਦਰ ਹੋਏ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸਵਰਗਵਾਸੀ ਸਰਦਾਰ ਪਰਮਿੰਦਰਜੀਤ ਸਿੰਘ ਜੀ 1100 ਰੁਪਏ ਆਦਰ ਕਰਦੇ ਅੰਗ ਸੰਗ ਸਹਾਇਓ ਨਾ ਚੜ੍ਹਦੀ ਕਲਾ ਬਖਸ਼ਣੀ ਰਜਵੰਤ ਕੌਰ ਜੀ 500 ਰੁਪਏ ਆਦਰ ਕਰਦੇ ਜਨਮਦਿਨ ਦੇ ਖੁਸ਼ੀਆਂ ਵਜਾ ਸੁਖਜਿੰਦਰ ਕੌਰ ਰਾਜਪਾਲ ਸਿੰਘ ਜਕਰੇ ਵਾਲੇ 500 ਰੁਪਏ ਆਦਰ ਕਰਦੇ

ਰੱਖਣੀ। ਬੇਅੰਤ ਸੰਗਤਾ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਸਾਡਾ ਪਿਆਵਾਨ ਛਕਿਆ ਧਰਮ ਏਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਦਰਗ ਖਾਲਸਾ ਨੀ ਸਾਵੇ ਬਲਾਰ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅੱਗਾ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਛਾ ਰਿਆ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ, ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਾੜ ਦਰਸ਼ਨ ਦੀਦਾਰ ਮੇਲੇ ਬੁਲਾਰ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ।

ਧੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕੜੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਦੀ ਪਾਤਾਲ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਹੈ। ਨਿਸ਼ਾਨ ਸਾਹਿਬ ਸੈਨ ਜੁਗਾ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲਾਰੇ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੋਲਾਰੇ ਬੋਲਾਰੇ ਬੋਲਾਰੇ ਬੋਲਾਰੇ ਸ਼੍ਰੀ ਵਾਹਿਗੁਰੂ।

ਭੁੱਲ ਚੁੱਕ ਮਾਫ਼ ਕਰਨੀ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ ਸੁਣਦੇ

ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਸਤਸੰਗਤ ਰੂਪੀ ਗੋਦ ਦੇ ਅੰਦਰ ਸਜ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਪਣੇ ਆਪਣੇ ਮਨ ਨੂੰ ਗੁਰਚਰਨਾਂ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ।

ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਿਆ ਧਾਰਿਆ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਕਾਨੜਾ ਰਾਗ ਦੇ ਵਿੱਚ ਕੱਲ੍ਹ ਤੋਂ ਪ੍ਰਾਰੰਭ ਹੋਈ ਹੈ। ਕੱਲ੍ਹ ਮਲਾਰ ਰਾਗ ਦੀ ਸਮਾਪਤੀ ਹੋਈ ਸੀ ਅਤੇ ਸਾਧ ਸੰਗਤ ਜੀ ਕਾਨੜਾ ਰਾਗ ਦੀ ਪ੍ਰਾਰੰਭਤਾ ਹੋਈ ਹੈ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ 1430 ਅੰਗਾਂ ਵਾਲੇ ਪ੍ਰਚਲਿਤ ਸਰੂਪ ਨੇ। ਉਹਨਾਂ ਦੇ ਹਿਸਾਬ ਦੇ ਨਾਲ 1393 ਅੰਗ 'ਤੇ ਮਲਾਰ ਰਾਗ ਦੀ ਸਮਾਪਤੀ ਹੋਈ ਹੈ ਅਤੇ 1394 ਅੰਗ ਤੋਂ ਕਾਨੜਾ ਰਾਗ ਦੀ ਪ੍ਰਾਰੰਭਤਾ ਹੋਈ ਹੈ। ਜਿਸ ਪਾਵਨ ਸਰੂਪ ਦੇ ਆਪ ਸੰਗਤਾਂ ਦਰਸ਼ਨ ਕਰ ਰਹੀਆਂ ਹੋ, ਇਹ ਹਸਤ ਲਿਖਤ ਸਤਿਗੁਰਾਂ ਦੇ ਪਾਵਨ ਸਰੂਪ ਨੇ। ਇਸ ਪਾਵਨ ਸਰੂਪ ਦੇ 746 ਅੰਗ 'ਤੇ ਇਹ ਪਾਵਨ ਕਥਾ ਚੱਲ ਰਹੀ ਹੈ, ਕਿਉਂਕਿ ਜਿਹੜੇ ਹਸਤ ਲਿਖਤ ਸਰੂਪ ਹੋਇਆ ਕਰਦੇ ਨੇ, ਇੱਕੇ ਹੀ ਅੰਗ ਦਾ ਖੱਬਾ ਅਤੇ ਸੱਜਾ ਦੋਵੇਂ ਪਾਸੇ ਮਿਲਾ ਕਰਕੇ ਇੱਕ ਅੰਗ ਕਹਿਆ ਜਾਂਦਾ, ਗਿਣਿਆ ਜਾਂਦਾ ਅਤੇ ਲਿਖਿਆ ਜਾਂਦਾ ਸੀ। ਇਹ ਪੁਰਾਤਨ ਸ਼ੈਲੀ, ਪੁਰਾਤਨ ਰੀਤੀ ਸੀ। ਪਰ ਜਿਹੜੇ ਨਵੇਂ ਸਰੂਪ ਪ੍ਰੈਸ ਦੁਆਰਾ ਛਪਦੇ ਨੇ, ਅੰਗ ਦਾ ਖੱਬਾ ਅਤੇ ਸੱਜਾ ਦੋਵੇਂ ਪਾਸੇ ਦੋ ਅੰਗ ਗਿਣੇ ਜਾਂਦੇ ਨੇ, ਇਹ ਦੋਵਾਂ ਦਾ ਭੇਦ ਹੈ। ਸੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ

0: ਹੈ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕਿਰਪਾਲਤਾ ਕਰਕੇ ਦੱਸੋ ਵਾਹਿਗੁਰੂ ਜੀ ਦੇ ਪਾਸੋਂ ਅਸੀਂ ਮੰਗ ਕੀ ਮੰਗਣਾ ਕਰੀਏ ਐਸੀ ਅਮੁੱਲਕ ਦਾਤ ਐਸੀ ਦੁਰਲੱਭ ਵਸਤੂ ਮੰਗੀਏ ਜਿਸ ਦੇ ਨਾਲ ਸਾਡਾ ਜੀਵਨ ਮਨੋਰਥ ਸਫਲਾ ਹੋ ਜਾਵੇ ਮਹਾਰਾਜ ਉਹ ਕਿਹੜੀ ਦਾਤ ਮੰਗਣਾ ਕਰੀਏ ਕਿਉਂਕਿ ਦੁਨੀਆਂ ਦੇ ਅੰਦਰ ਜਾਪ ਤਾਪ ਬ੍ਰਤ ਨੇਮ ਸੁੱਚ ਸੰਜਮ ਇਤਿਆਦਿਕ ਬੇਅੰਤ ਪ੍ਰਕਾਰ ਦੀਆਂ ਧਰਮ ਦੀਆਂ ਕਿਰਿਆਵਾਂ ਕਹੀਆਂ ਜਾਂਦੀਆਂ ਨੇ 68 ਤੀਰਥਾਂ ਦੇ ਇਸ਼ਨਾਨ ਹੱਠ ਯੋਗ ਕਸ਼ਟ ਯੋਗ ਇਤਿਆਦਿਕ ਕਹੇ ਜਾਂਦੇ ਨੇ ਮਹਾਰਾਜ ਉਹ ਕਿਹੜੀ ਸ੍ਰੇਸ਼ਟ ਵਸਤੂ ਹੈ ਜਿਹੜੀ ਸਤਿਗੁਰੂ ਜੀ ਦੇ ਪਾਸੋਂ ਅਥਵਾ ਵਾਹਿਗੁਰੂ ਜੀ ਦੇ ਪਾਸੋਂ ਮੰਗ ਲੈਣਾ ਕਰੀਏ ਤਾਂ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉੱਤਮ ਵਕਤਾ ਹੋ ਕਰਕੇ ਆਪਣੇ ਉੱਪਰ ਢੁਕਾ ਕਰਕੇ ਅੰਮ੍ਰਿਤਮਈ ਬਚਨਾਂ ਦੁਆਰਾ ਵਾਹਿਗੁਰੂ ਜੀਆਂ ਦੇ ਪਾਸੋਂ ਮੰਗ ਮੰਗਣੀ ਦੀ ਜਾਚ ਸਿਖਾਉਂਦੇ ਹਨ ਜੀਓ
1: ਮੇਰਾ ਮਨ ਸੰਤ ਜਨਾ ਪਗਰੇ ਨ
0: ਹਜ਼ੂਰ ਫਰਮਾਉਂਦੇ ਹਨ ਹੇ ਜਗਿਆਸੂ ਜਨੋ ਜਿਹੜਾ ਮੇਰਾ ਮਨ ਹੈ ਨਾ ਇਹ ਤਾਂ ਵਾਹਿਗੁਰੂ ਜੀ ਦੇ ਪਾਸੋਂ ਸੰਤ ਜਨਾਂ ਦੀ ਚਰਨ ਧੂੜੀ ਹੀ ਸਦਾ ਮੰਗਦਾ ਹੈ ਅਰਥਾਤ ਅਸੀਂ ਮਨ ਕਰਕੇ ਵਾਹਿਗੁਰੂ ਜੀ ਤੋਂ ਤਿੰਨਾਂ ਦੇ ਪਿਆਰਿਆਂ ਦੀ ਸੰਤਾਂ ਦੀ ਸਾਧੂਆਂ ਦੀ ਨਾਮ ਦੇ ਰਸੀਆਂ ਦੀ ਸਿਮਰਨ ਭਜਨ ਕਰਨ ਵਾਲਿਆਂ ਦੀ ਜਿਨ੍ਹਾਂ ਨੂੰ ਸਵਾਸ ਗਰਾਸ ਨਾਲ

0: ਕਦੇ ਭੁੱਲਦਾ ਹੀ ਨਹੀਂ। ਉਹਨਾਂ ਦੀ ਚਰਨ ਧੂੜੀ ਮੰਗਦੇ ਹਾਂ ਗਰੀਬ ਨਿਵਾਸ, ਆਪਣੇ ਸੰਤ ਜਨਾਂ ਦੀ ਚਰਨ ਧੂੜ ਸਾਡੇ ਤਾਂ ਹੀ ਬਖਸ਼ਿਸ਼ ਕਰਨੀ ਕਰੂ।
1: ਹਰ ਹਰ ਕਥਾ ਸੁਣੀ ਬਿਲ ਸੰਗਤ।
0: ਮਹਾਰਾਜ, ਆਪ ਜੀ ਸੰਤ ਜਨਾਂ ਦਾ ਇੰਨਾ ਸਨਮਾਨ ਕਿਉਂ ਕਰਦੇ ਹੋ? ਅਤੇ ਹਜ਼ੂਰ ਫਰਮਾਉਂਦੇ ਨੇ ਭਾਈ, ਕਿਉਂਕਿ ਸੰਤ ਜਨਾਂ ਦੇ ਨਾਲ ਮਿਲ ਕਰਕੇ ਜੋ ਸਭਨਾਂ ਦੇ ਤਾਂ ਹੀ ਹਰਿਆ ਭਰਿਆ ਕਰਨੇ ਵਾਲੇ ਹਰੀ ਪਰਮੇਸ਼ਰ ਜੀ ਨੇ ਨਾ, ਇਹਨਾਂ ਦੀ ਅੰਮ੍ਰਿਤ ਨਾਮ ਦੀ ਕਥਾ ਸਰਵਣ ਕਰੀ ਦੀ ਹੈ। ਇਹ ਨਾਮ ਦੀ ਕਥਾ ਕਿਧਰੇ ਹੋਰ ਸਥਾਨ ਤੋਂ ਪ੍ਰਾਪਤ ਨਹੀਂ ਹੁੰਦੀ, ਕੁਸੰਗਤ ਵਿੱਚੋਂ ਨਹੀਂ ਪ੍ਰਾਪਤ ਹੁੰਦੀ, ਦੁਨੀਆਂ ਦੇ ਵਿੱਚੋਂ ਕਿਸੇ ਬਾਜ਼ਾਰ ਦੇ ਵਿੱਚੋਂ ਵੱਡੀਆਂ ਭਾਰੀਆਂ ਦੁਕਾਨਾਂ ਤੋਂ ਕਿਸੇ ਸ਼ਾਹੂਕਾਰ ਤੋਂ ਪ੍ਰਾਪਤ ਨਹੀਂ ਹੁੰਦੀ। ਹਰੀ ਪਰਮੇਸ਼ਰ ਵਾਹਿਗੁਰੂ ਜੀ ਦੀ ਜਿਹੜੀ ਜਸ ਦੀ ਕਥਾ ਹੈ ਨਾ, ਇਹ ਕੇਵਲ ਤਾਂ ਕੇਵਲ ਸੰਤ ਜਨਾਂ ਤੋਂ ਸਰਵਣ ਕਰੀ ਦੀ ਹੈ।
1: ਮਨ ਕੋਰਾ ਹਰ ਰੰਗ ਭੇਨ।
0: ਮਹਾਰਾਜ, ਸੰਤ ਜਨਾਂ ਤੋਂ ਕਥਾ ਸਰਵਣ ਕਰਨੇ ਦਾ ਏਡਾ ਵੱਡਾ ਮਹਾਤਮ ਕੀ ਹੈ ਜੋ ਆਪ ਸੰਤਾਂ ਦੀ ਚਰਨ ਧੂੜ ਲੋਚਦੇ ਚਾਹੁੰਦੇ ਹੋ? ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਜਿਹੜਾ ਪ੍ਰਾਣੀ ਦਾ ਪ੍ਰੇਮਾ ਭਗਤੀ ਵੱਲੋਂ ਕੋਰਾ ਮਨ ਹੁੰਦਾ ਨਾ, ਜਿਹੜਾ ਖਾਲੀ ਮਨ ਹੁੰਦਾ ਨਾ, ਜਿਹੜਾ ਸੱਖਣਾ ਮਨ ਹੁੰਦਾ ਨਾ, ਸੰਤ ਜਨਾਂ ਦੁਆਰਾ ਕਥਾ ਸਰਵਣ ਕਰਕੇ ਹਰ ਰੰਗ ਭੇਨ, ਹਰੀ ਪਰਮੇਸ਼ਰ ਜੀ ਦੇ ਪ੍ਰੇਮ ਰੰਗ ਦੇ ਅੰਦਰ ਭਿੱਜ ਜਾਂਦਾ ਹੈ, ਵਾਹਿਗੁਰੂ ਜੀ ਦੀ ਬੰਦਗੀ ਦਾ ਰੰਗ ਲੱਗ ਜਾਂਦਾ ਮਨ ਨੂੰ ਸੰਤ ਜਨਾਂ ਤੋਂ ਕਥਾ ਸਰਵਣ ਕਰਨੇ ਕਰਕੇ। ਭਾਈ, ਇਸ ਕਰਕੇ ਸੰਤ ਜਨਾਂ ਨੂੰ ਬਹੁਤਾ ਆਦਰ ਮਾਨ ਸਨਮਾਨ ਦਿੰਦੇ ਹਾਂ।
1: ਰਹਾਓ
0: ਮਹਾਰਾਜ, ਫਿਰ ਸਤ ਸੰਗਤ ਦੇ ਵਿੱਚ ਮਿਲ ਕਰਕੇ ਸਿਮਰਨ ਭਜਨ ਵਾਹਿਗੁਰੂ ਜੀ ਦੀ ਵਡਿਆਈ ਨੂੰ ਸਰਵਣ ਵੀ ਕਰੀਏ, ਅਤੇ ਮਹਾਰਾਜ ਫਿਰ ਵਾਹਿਗੁਰੂ ਜੀ ਦੇ ਸਨਮੁਖ ਅਰਦਾਸਾਂ ਬੇਨਤੀਆਂ ਕਿਵੇਂ ਕਰੀਏ, ਕਿਵੇਂ ਸੰਤ ਜਾਨਾਂ ਦੀ ਮਹਿਮਾ ਪ੍ਰਗਟ ਹੋਵੇ? ਅਤੇ ਹਜ਼ੂਰ ਫਰਮਾਉਂਦੇ ਹਨ,
1: ਹਮ ਅਚੇਤ ਅਚੇਤਨਾ ਜਾਨਹ ਗਤ ਮਿਤ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਇਵੇਂ ਬੇਨਤੀਆਂ ਕਰਨੀਆਂ ਵਾਹਿਗੁਰੂ ਜੀ ਦੇ ਸਨਮੁਖ, ਵਾਹਿਗੁਰੂ ਜੀ ਅਸੀਂ ਤੇ ਅਚੇਤ ਹਾਂ, ਚੇਤਨਤਾ ਹੀ ਤੋਂ ਰਹਿਤ ਹਾਂ, ਅਚੇਤ ਮਹਾਰਾਜ ਆਪ ਜੀ ਦੇ ਸਿਮਰਨ ਤੋਂ ਹੀਣੇ ਹਾਂ, ਨਾ ਜਨ ਹੈ ਗਾਤ ਮਿਤ। ਮਹਾਰਾਜ ਸਾਹਿਬ ਜੀ, ਆਪ ਜੀ ਦੀ ਪ੍ਰਾਪਤੀ ਦੀ ਮਰਿਆਦਾ ਅਸੀਂ ਨਹੀਂ ਜਾਣਦੇ, ਸਾਨੂੰ ਨਹੀਂ ਪਤਾ ਆਪ ਜੀ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਸਾਧ ਸੰਗਤ ਜੀ, ਇਹ ਗੱਲ ਅੱਜ ਵੀ ਸਾਡੇ ਸਾਰਿਆਂ 'ਤੇ ਲਾਗੂ ਹੁੰਦੀ ਹੈ। ਜੇ ਸਾਨੂੰ ਪਤਾ ਹੋਵੇ ਵਾਹਿਗੁਰੂ ਜੀ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਤਾਂ ਹੁਣ ਤੱਕ ਪ੍ਰਾਪਤ ਨਾ ਕਰ ਲਿਆ ਹੁੰਦਾ। ਸੱਚੀ ਬਾਤ ਹੈ, ਗੁਰਬਾਣੀ ਤ੍ਰੇਈ ਕਾਲ ਆਬਾਦ ਹੈ, ਸਾਰਿਆਂ ਸਮਿਆਂ 'ਚ ਸੱਚ ਹੈ, ਅਤੇ ਬੇਨਤੀਆਂ ਕਰਨੇ ਦੀ ਜਾਚ ਸਤਿਗੁਰੂ ਜੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਸਿਖਾਉਂਦੇ ਨੇ। ਮਹਾਰਾਜ, ਅਸੀਂ ਸਿਮਰਨ ਤੋਂ ਹੀਣੇ ਹਾਂ, ਮਹਾਰਾਜ ਅਸੀਂ ਅਗਿਆਤ ਬੇਸਮਝ ਹੋ ਰਹੇ ਹਾਂ, ਆਪ ਜੀ ਦੀ ਪ੍ਰਾਪਤੀ ਦੀ ਮਰਿਆਦਾ ਨੂੰ ਨਹੀਂ ਜਾਣਦੇ ਹਾਂ।
1: ਗੁਰ ਕੀਏ ਸੁਚਿਤ ਚਿਤੇ ਨਾ।
0: ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਜੀ, ਇਹ ਆਪ ਜੀਆਂ ਦੀ ਵੱਡੀ ਭਾਰੀ ਵਡਿਆਈ ਹੈ ਜੋ ਸਤਿਗੁਰਾਂ ਦੇ ਨਾਲ ਮੇਲ ਕਰਕੇ ਸਤ ਸੰਗਤ ਦੁਆਰਾ ਸਾਨੂੰ ਮਹਾਰਾਜ ਆਪ ਜੀ ਨੇ ਸੁਚਿਤ ਚਤੇਨ ਚੇਤਨਤਾਈ ਵਾਲੇ ਕਰ ਦਿੱਤਾ ਹੈ, ਸਿਮਰਨ ਵਾਲੇ ਭਜਨ ਵਾਲੇ ਬੰਦਗੀ ਵਾਲੇ ਕਰ ਦਿੱਤਾ ਹੈ।
1: ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ।
0: ਹੇ ਪ੍ਰਭੂ ਜੀ, ਪਰਮੇਸ਼ਰ ਜੀ, ਆਪ ਜੀ ਸਦਾ ਦੀਨਾਂ ਦੇ ਉੱਪਰ ਦਿਆਲਤਾ ਕਰਨ ਵਾਲੇ ਹੋ। ਮਹਾਰਾਜ, ਇਹ ਆਪ ਜੀ ਦਾ ਵੱਡਪਣ ਹੈ, ਇਹ ਆਪ ਜੀ ਦਾ ਨਿਆਰਾਪਣ ਹੈ। ਆਪ ਜੀ ਨੇ ਸਾਨੂੰ ਨੀਚਾਂ ਨੂੰ ਤੁਸੀਂ ਆਪ ਉੱਤਮ ਹੁੰਦਿਆਂ ਹੋਇਆਂ ਵੀ ਅੰਗੀਕ੍ਰਿਤ ਕਰ ਲਿਆ, ਅੰਗੀਕਾਰ ਕਰ ਲਿਆ, ਅੰਗਾਂ ਦੇ ਨਾਲ ਲਾ ਕਰਕੇ ਸਾਨੂੰ ਕ੍ਰਿਤ ਕ੍ਰਿਤ ਸਾਨੂੰ ਸਫਲਿਆ ਕਰ ਦਿੱਤਾ ਹੈ ਜੀਓ।
1: ਮਨ ਹਰ ਹਰ ਨਾਮ ਜਪੇ।
0: ਮਹਾਰਾਜ, ਆਪ ਜੀਆਂ ਦੇ ਸੰਤ ਜਨਾਂ ਦੇ ਨਾਲ ਗੁਰੂ ਕੀ ਸੋਹਬਤ ਵਿੱਚ ਮਿਲ ਕਰਕੇ ਹਰ ਵੇਲੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰਦੇ ਹਾਂ। ਅਰਥਾਤ ਮਹਾਰਾਜ, ਇਹ ਆਪ ਜੀਆਂ ਨੇ ਕਿਰਪਾ ਕੀਤੀ ਹੈ, ਸਤਿਗੁਰੂ ਜੀ ਦੇ ਦੁਆਰਾ ਗਿਆਨ ਬਖਸ਼ਿਆ ਕਿ ਸੰਤ ਜਨਾਂ ਦੀ ਸੰਗਤ ਕਰਨੀ ਹੈ, ਅਤੇ ਸੰਤ ਜਨਾਂ ਦੀ ਸੰਗਤ ਕਰਦਿਆਂ ਆਪ ਜੀ ਦੇ ਨਾਮ ਨੂੰ ਜਪਣੇ ਵਾਲੇ ਹੋ ਕਰਕੇ ਜਪਦੇ ਹਾਂ ਜੀਓ। ਐਸੇ ਸੰਤ ਜਨਾਂ ਦੀ ਸੰਗਤ ਆਪ ਜੀਆਂ ਨੇ ਬਖਸ਼ੀਏ ਜੋ ਅੰਮ੍ਰਿਤ ਨਾਮ ਨੂੰ ਆਪ ਜਪਦੇ ਨੇ, ਜਪੇਨ ਅਤੇ ਦੂਜਿਆਂ ਤਾਈਂ ਜਪਾਉਂਦੇ ਨੇ, ਸੰਤ ਜਪਾਵੈ ਨਾਮ, ਐਸੇ ਸੰਤਾਂ ਦੀ ਸੰਗਤ ਆਪ ਨੇ ਬਖਸ਼ੀ ਹੈ ਜੀ।
1: ਹਰ ਕੇ ਸੰਤ ਮਿਲਹੇ ਮਨ ਪ੍ਰੀਤਮ।
0: ਜਿਹੜੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਤ ਨੇ ਨਾ, ਇਹ ਮਨ ਪ੍ਰੀਤਮ, ਇਹ ਮਨ ਨੂੰ ਅਤਿਅੰਤ ਪਿਆਰੇ ਲੱਗਦੇ ਨੇ ਜੀ। ਕਿਉਂ ਪਿਆਰੇ ਲੱਗਦੇ ਨੇ? ਮਨ ਪ੍ਰੀਤਮ, ਸੰਤ ਜਨਾਂ ਦੇ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਪ੍ਰੀਤਮ ਜੀ ਦਾ

0: ਨਾ ਇਹਨਾਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਜਪਣਾ ਕਰੀਏ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰਦੇ ਰਹੀਏ। ਵਾਹਿਗੁਰੂ ਜੀ, ਸਾਡੇ ਹੀਰੇ ਹਿਰਦੇ ਦਾ ਜਿਹੜਾ ਤੇਨ ਤਮੋ ਗੁਣ ਹੈ ਨਾ ਮਹਾਰਾਜ, ਇਸ ਤਮੋ ਗੁਣ ਵਾਲੀ ਬਿਰਤੀ ਨੂੰ ਕੱਟ ਦੇਣਾ ਕਰੋ ਮਹਾਰਾਜ। ਤੇਨ ਜੋ ਤਿੰਨ ਮਾਇਆ, ਜੋ ਤਿੰਨ ਵਿਕਾਰਾਂ ਦੇ ਵਿੱਚ ਸਾਡਾ ਮਨ ਲੱਗਾ ਹੋਇਆ ਹੈ, ਇਹ ਮਨ ਦੀ ਮੰਦੀ ਵਾਸ਼ਨਾ ਮੇਟ ਦੇਣਾ ਕਰੋ ਜੀ।
1: ਹਰ ਕੇ ਸੰਤ ਮਿਲੇ ਹਰ ਮਿਲਿਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਕਿਰਪਾਲਤਾ ਕਰਕੇ ਦੱਸੋ ਸਾਨੂੰ ਪਰਮੇਸ਼ਰ ਜੀ ਦੇ ਨਾਲ ਮਿਲਣੇ ਦੀ ਯੁਗਤ ਤਾਂ ਸੱਚਮੁੱਚ ਹੀ ਪਤਾ ਨਹੀਂ। ਆਪ ਜੀ ਕਿਰਪਾ ਕਰਕੇ ਦੱਸੋ ਵਾਹਿਗੁਰੂ ਜੀ ਦੇ ਨਾਲ ਕਿਵੇਂ ਮਿਲਿਆ ਜਾ ਸਕਦਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਸੰਤ ਵਾਹਿਗੁਰੂ ਜੀ ਨੇ ਦੇ ਨਾਲ ਮਿਲੇ ਨੇ ਨਾ, ਹਰ ਮਿਲਿਆ, ਜਿਨ੍ਹਾਂ ਨੇ ਤਿੰਨਾਂ ਸੰਤ ਜਨਾਂ ਦੀ ਸੰਗਤ ਕੀਤੀ ਏ ਉਹਨਾਂ ਨੂੰ ਹਰੀ ਪਰਮੇਸ਼ਰ ਜੀ ਮਿਲੇ ਹਨ। ਕਿਉਂਕਿ ਸੰਤ ਜਨ ਵਾਹਿਗੁਰੂ ਜੀ ਦੇ ਨਾਲ ਅੰਤਰ ਆਤਮੇ ਮਿਲੇ ਰਹਿੰਦੇ ਨੇ, ਅਭੇਦ ਰਹਿੰਦੇ ਨੇ, ਤੇ ਜਿਹੜੇ ਮਿਲੇ ਰਹਿੰਦੇ ਨੇ ਉਹ ਕਿਰਪਾ ਕਰਕੇ ਵਾਹਿਗੁਰੂ ਜੀ ਦੇ ਨਾਲ ਮਿਲਾਉਣ ਵਾਲੇ ਹਨ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਸੰਤ ਜਨਾਂ ਦੀ ਵਡਿਆਈ ਤੇ ਉਹਨਾਂ ਦੀ ਸੰਗਤ ਨਾਲ ਮਿਲ ਕਰਕੇ ਨਾਮ ਜਪਣੇ ਦੀ ਮਹਿਮਾ ਪ੍ਰਗਟ ਕਰਕੇ ਕਹੀ ਹੈ।
1: ਹਮ ਕੀਏ ਪਤਿਤ ਪਵੇਨ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਆਪ ਜੀਆਂ ਦੇ ਅੰਮ੍ਰਿਤ ਨਾਮ ਦੀ ਵਡਿਆਈ ਹੈ ਜੋ ਸਾਨੂੰ ਪਤਤਾਂ ਨੂੰ ਆਪ ਜੀਆਂ ਨੇ ਕਿਰਪਾਲਤਾ ਕਰਕੇ ਪਵੇਨ ਕਰ ਲਿਆ ਹੈ, ਪਵਿੱਤਰ ਕਰ ਲਿਆ ਹੈ। ਮਹਾਰਾਜ ਅਸੀਂ ਤੇ ਵੱਡੇ ਭਾਰੀ ਪਤਤ ਸੀ, ਆਪ ਜੀ ਵੱਡੀ ਭਾਰੀ ਪਵਿੱਤਰਤਾ ਵਾਲੇ ਹੋ। ਗੁਰ ਸਤਿਗੁਰ ਪਿਛੈ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ। ਜਿਵੇਂ ਲੱਕੜ ਦੇ ਨਾਲ ਮਿਲ ਕਰਕੇ, ਨਾਲ ਲੱਗ ਕਰਕੇ ਲੋਹਾ ਤਰ ਜਾਂਦਾ ਹੈ, ਮਹਾਰਾਜ ਅਸੀਂ ਪਤਤ ਸੀ, ਆਪ ਜੀ ਨੇ ਕਿਰਪਾ ਕਰਕੇ ਆਪਣੀ ਸਤ ਸੰਗਤ ਦੇ ਨਾਲ ਸੰਤ ਜਨਾਂ ਦੇ ਸੰਗ ਨਾਲ ਮਿਲ ਕਰਕੇ ਸਾਨੂੰ ਪਾਪੀਆਂ ਨੂੰ ਪਵਿੱਤਰ ਕਰ ਲਿਆ ਹੈ ਜੀਓ।
1: ਹਰ ਕੇ ਜਨ ਊਤਮ ਜਗ ਕਹੀ ਅਹੇ।
0: ਮਹਾਰਾਜ ਸੰਤ ਜਨਾਂ ਨੂੰ ਆਪ ਜੀ ਕੈਸਾ ਸਨਮਾਨ ਦੇਣਾ ਕਰਦੇ ਹੋ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਨ ਨੇ ਨਾ, ਉਹਨਾਂ ਨੂੰ ਸਾਰੇ ਸੰਸਾਰ ਦੇ ਵਿੱਚੋਂ ਉੱਤਮ ਕਹਿਣਾ ਕਰੀਏ। ਸੰਸਾਰ ਦੇ ਵਿੱਚ ਜੋ ਉੱਤਮ ਤੋਂ ਉੱਤਮ ਵੱਡੇ ਲੋਕ, ਸ਼ਾਹ ਲੋਕ, ਬਾਦਸ਼ਾਹ ਲੋਕ, ਪਾਤਸ਼ਾਹ ਲੋਕ ਕਹੇ ਜਾਂਦੇ ਨੇ, ਉਹਨਾਂ ਤੋਂ ਵੀ ਉੱਤਮ, ਉਹਨਾਂ ਤੋਂ ਵੀ ਵੱਡੇ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਨਾਂ ਨੂੰ ਕਹਿਣਾ ਕਰੀਏ।
1: ਜਿਨ ਮਿਲਿਆ ਪਾਥਰ ਸੇਨ।
0: ਜਿਨ੍ਹਾਂ ਦੇ ਨਾਲ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਿਹੜੇ ਕਠੋਰ ਪੱਥਰ ਵਰਗੇ ਹਿਰਦੇ ਨੇ ਨਾ, ਇਹ ਵੀ ਸੇਨ ਨਰਮ ਹੋ ਜਾਂਦੇ ਨੇ, ਇਹ ਵੀ ਨਿਮਰਤਾ ਵਾਲੇ ਹੋ ਜਾਂਦੇ ਨੇ। ਜਿਨ੍ਹਾਂ ਦੇ ਨਾਲ ਮਿਲ ਕਰਕੇ ਕਠੋਰ ਪੱਥਰ ਵਰਗੇ ਹਿਰਦੇ ਸੇਨ ਸਨਿਗਧ ਹੋ ਜਾਂਦੇ ਨੇ, ਨਾਮ ਦੀ ਥੰਧਿਆਈ ਵਾਲੇ ਹੋ ਜਾਂਦੇ ਨੇ, ਨਾਮ ਦੀ ਪਵਿੱਤਰਤਾ ਵਾਲੇ ਹੋ ਜਾਂਦੇ ਹਨ ਜੀਓ।
1: ਜਨ ਕੀ ਮਹਿਮਾ ਵਰਨ ਨਾ ਸਾਕਾਰ।
0: ਮਹਾਰਾਜ ਸੰਤ ਜਨਾਂ ਦੀ ਕਿੰਨੀ ਕੁ ਵਡਿਆਈ ਆਪ ਜੀ ਦੇ ਹਿਰਦੇ ਦੇ ਅੰਦਰ ਹੈ ਜੋ ਇੰਨੇ ਸਨਮਾਨ ਦੇ ਬਚਨ ਆਪ ਜੀ ਉਚਾਰਦੇ ਹੋ। ਤਾਂ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਸੰਤ ਜਨਾਂ ਦਾ ਤਾਂ ਇੰਨਾ ਸਨਮਾਨ ਹੈ, ਸੰਤ ਜਨਾਂ ਦੀ ਇੰਨੀ ਵਡਿਆਈ ਹੈ, ਸੰਤ ਜਨਾਂ ਦੇ ਪ੍ਰਥਾਏ ਇੰਨਾ ਪਿਆਰ ਹੈ ਸਾਡੇ ਮਨ ਦੇ ਅੰਦਰ। ਜੇਕਰ ਸੰਤ ਜਨਾਂ ਦੀ ਪੂਰੀ ਮਹਿਮਾ ਵਰਣਨ ਕਰਨੇ ਦਾ ਯਤਨ ਵੀ ਕਰੀਏ ਨਾ, ਤੇ ਸਮੱਗਰ ਮਹਿਮਾ ਸੰਤ ਜਨਾਂ ਦੀ ਵਰਣਨ ਨਹੀਂ ਕੀਤੀ ਜਾ ਸਕਦੀ। ਬੇਅੰਤ ਤੋਂ ਬੇਅੰਤ ਮਹਿਮਾ ਸੰਤ ਜਨਾਂ ਦੀ ਹੈ।
1: ਓਏ ਊਤਮ ਹਰ ਹਰ ਕੇਨ।
0: ਕਿਉਂਕਿ ਉਹਨਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਜੀਆਂ ਨੇ ਉੱਤਮ ਕੇਨ ਕਰ ਦੇਣਾ ਕੀਤਾ, ਜਿਹੜੇ ਹਰ ਹਰ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਨਾ, ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਉਹਨਾਂ ਨੂੰ ਉੱਤਮ ਕਰ ਦਿੱਤਾ ਹੈ। ਜਿਵੇਂ 84 ਲੱਖ ਜੂਨੀਆਂ ਦੇ ਵਿੱਚੋਂ ਮਨੁੱਖਾਂ ਦੇ ਹੀ ਉੱਤਮ ਹੈ, ਇਸੇ ਪ੍ਰਕਾਰ ਸਰਬਤ ਪ੍ਰਕਾਰ ਦੇ ਮਨੁੱਖਾਂ ਦੇ ਵਿੱਚੋਂ ਸੰਤ ਜਨ ਉੱਤਮ ਬਣਾਏ ਹਨ ਵਾਹਿਗੁਰੂ ਜੀ ਨੇ।
1: ਤੁਮ ਹਰ ਸ਼ਾਹ ਵੱਡੇ ਪ੍ਰਭ ਸਵਾਮੀ।
0: ਮਹਾਰਾਜ ਫਿਰ ਸੰਤ ਜਨਾਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦਾ ਜਸ ਕਿਵੇਂ ਗਾਇਨ ਕਰੀਏ। ਹਜ਼ੂਰ ਫਰਮਾਉਂਦੇ ਨੇ, ਇਵੇਂ ਬੇਨਤੀਆਂ ਕਰੀਏ, ਵਾਹਿਗੁਰੂ ਜੀ ਤੁਮ ਹਰ ਸਾਹ ਵੱਡੇ ਪ੍ਰਭ ਸਵਾਮੀ। ਸਵਾਮੀ ਮਾਲਕ ਜੀ, ਪ੍ਰਭ ਸਰਬ ਕਲਾ ਸਮਰੱਥ ਜੀ, ਹਰੀ ਪਰਮੇਸ਼ਰ ਜੀ, ਆਪ ਜੀ ਵੱਡਿਆਂ ਤੋਂ ਵੱਡੇ ਹੋ ਤੇ ਸਭਨਾ ਦੇ ਸਾਹਿਬ ਹੋ ਜੀਓ, ਮਾਲਕ ਹੋ ਸਭਨਾ ਦੇ।
1: ਹਮ ਵਣ ਜਾਰੇ ਰਾਸ ਦੇਨ।
0: ਗਰੀਬ ਜਵਾਜ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੇ ਵਣ ਜਾ ਰਹੇ ਹਾਂ, ਆਪ ਜੀਆਂ ਨੇ ਕਿਰਪਾਲਤਾ ਕਰਕੇ ਸਾਨੂੰ ਇਹਨਾਂ ਸਵਾਸਾਂ ਦੀ, ਸਾਹਾਂ ਦੀ ਦਾਤ ਦੇਣਾ ਕੀਤੀ ਏ। ਇਹ ਸਵਾਸਾਂ ਦੀ ਪੂੰਜੀ ਦੇ ਦਾਤੇ ਆਪ ਹੋ, ਆਪ ਜੀ ਦੇ ਦਿੱਤੇ ਹੋਏ ਹੀ ਅਸੀਂ ਸਾਹ ਲੈਂਦੇ ਹਾਂ। ਮਹਾਰਾਜ ਅਸੀਂ ਆਪ ਜੀ ਦੇ ਦਰ ਦੇ ਵਣ ਜਾ ਰਹੇ ਹਾਂ, ਆਪ ਜੀਆਂ ਨੇ ਕਿਰਪਾਲਤਾ ਕਰਕੇ ਸਾਨੂੰ ਸ਼ਰਧਾ ਰੂਪੀ ਰਾਸ ਦੇਣਾ ਕੀਤੀ ਹੈ ਜੀਓ।
1: ਜਨ ਨਾਨਕ ਕਾ ਦਇਆ ਪ੍ਰਭ ਤਾਰਹੋ।
0: ਇਵੇਂ ਬੇਨਤੀਆਂ ਕਰਨੀਆਂ ਨੇ ਮਹਾਰਾਜ ਜੀ, ਅਸੀਂ ਆਪ ਜੀ ਦੇ ਦਰ ਦੇ ਜਨ ਹਾਂ, ਦਾਸ ਹਾਂ, ਮਹਾਰਾਜ ਗੋਲੇ ਹਾਂ ਅਸੀਂ ਆਪ ਜੀ ਦੇ ਦਰ ਦੇ, ਸਾਡੇ ਉੱਪਰ ਸਰਬ ਕਲਾ ਸਮਰੱਥ ਜੀ ਆਪਣੀ ਕਿਰਪਾ ਦ੍ਰਿਸ਼ਟੀ ਧਾਰ ਦੇਣੀ ਕਰੋ ਜੀ।
1: ਲਦ ਵਾਖਰ ਹਰ ਹਰ ਲੇਨ।
0: ਹੇ ਹਰੀ ਪਰਮੇਸ਼ਰ ਜੀ, ਹਰ ਵੇਲੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਰਹੀਏ, ਆਪਣੇ ਹਿਰਦੇ ਰੂਪੀ ਗੱਡੇ ਦੇ ਉੱਪਰ ਆਪ ਜੀ ਦੇ ਅੰਮ੍ਰਿਤ ਨਾਮ ਰੂਪੀ ਵਾਖਰ ਵਸਤੂ ਨੂੰ ਲੱਦ ਲੈਣਾ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਿਰਪਾਲਤਾ ਸਾਡੇ ਤੇ ਕਰ ਦੇਵੋ, ਆਪ ਜੀ ਦਾ ਨਾਮ ਕਦੇ ਭੁੱਲ ਨਾ ਜਾਵੇ, ਆਪ ਜੀ ਦੇ ਨਾਮ ਦੀ ਹੀ ਪੂੰਜੀ ਲੱਦ ਕਰਕੇ

ਕੀਤੀ ਹੈ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਬਹੁਤਾ ਅਗਿਆਨੀ ਹੋ ਰਿਹਾ ਹੈ, ਅਗਿਆਨ ਦੇ ਸਹਿਤ ਹੈ। ਜੇ ਕਿਧਰੇ ਗਿਆਨ ਦੀਆਂ ਗੱਲਾਂ ਸੁਣ ਵੀ ਲੈਂਦੇ ਹਾਂ ਤੇ ਮਨ ਤਾਂ ਵੀ ਗਿਆਨ ਨੂੰ ਧਾਰਨ ਨਹੀਂ ਕਰਦਾ। ਜੇ ਧਾਰਨ ਹੀ ਨਹੀਂ ਕੀਤਾ ਫਿਰ ਚਾਹੇ ਕਿੰਨਾ ਵੀ ਗਿਆਨ ਹੋਵੇ ਅਗਿਆਨੀ ਹੀ ਕਿਹਾ ਜਾਵੇਗਾ ਨਾ। ਜੇ ਗਿਆਨ ਦੀਆਂ ਗੱਲਾਂ ਸੁਣ ਵੀ ਲੈਂਦੇ ਹਾਂ ਉਸ ਵੇਲੇ ਮਨ ਵਿੱਚ ਚਾਓ ਆ ਜਾਂਦਾ, ਹੁਣ ਅੱਗੇ ਤੋਂ ਇਹਨਾਂ ਗਿਆਨ ਦੇ ਬਚਨਾਂ ਨੂੰ ਧਾਰਨ ਕਰਾਂਗੇ, ਹੁਣ ਕਮਾਵਾਂਗੇ, ਹੁਣ ਬੰਦਗੀ ਕਰਾਂਗੇ, ਸਿਮਰਨ ਕਰਾਂਗੇ, ਭਜਨ ਕਰਾਂਗੇ। ਪਰ ਮਹਾਰਾਜ ਮਨ ਦਾ ਆਲਸ ਜਾਂਦਾ ਹੀ ਨਹੀਂ, ਐਸਾ ਅਗਿਆਨੀ ਹੋ ਰਿਹਾ ਗਿਆਨ ਨੂੰ ਸਮਝ ਕੇ ਵੀ ਸਮਝਦਾ ਨਹੀਂ, ਸਮਝ ਕੇ ਵੀ ਤਿਆਗ ਦਿੰਦਾ। ਮਹਾਰਾਜ ਕਿਰਪਾਲਤਾ ਕਰਕੇ ਸਾਡੇ ਤਾਂ ਹੀ ਸ਼ੁਭ ਉਪਦੇਸ਼ ਬਖਸ਼ੋ, ਸਾਡੇ ਮਨ ਦੇ ਵਿੱਚੋਂ ਇਹ ਅਗਿਆਨਤਾ ਦਾ ਹਨੇਰਾ ਕਿਵੇਂ ਮਿਟ ਜਾਵੇ। ਜਿਵੇਂ ਸਤਿਗੁਰੂ ਜੀ ਦੇ ਬਚਨ ਨੇ ਨਾ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਖਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਭਰੈ। ਅੱਜ ਦੇ ਇਨਸਾਨ ਨੂੰ ਗਿਆਨ ਦੀ ਘਾਟ ਨਹੀਂ ਪਰ ਗਿਆਨ ਨੂੰ ਧਾਰਨ ਕਰਨੇ ਦੀ ਘਾਟ ਹੈ, ਤੇ ਜਦੋਂ ਤੱਕ ਧਾਰਨ ਨਹੀਂ ਕਰਦਾ ਉਦੋਂ ਤੱਕ ਅਗਿਆਨੀ ਹੀ ਹੈ। ਚਾਹੇ ਕਿੰਨੇ ਵੀ ਗਿਆਨ ਦੇ ਬੋਲ ਬੋਲੀ ਜਾਵੇ ਤੇ ਕਿੰਨੀਆਂ ਵੀ ਗਿਆਨ ਦੀਆਂ ਗੱਲਾਂ ਕਰੀ ਜਾਵੇ, ਬੋਲ ਬੋਲ ਕੇ ਕਹੀ ਜਾਵੇ ਨਾਮ ਜਪਣਾ ਚੰਗਾ ਹੈ, ਨਾਮ ਜਪਣਾ ਉੱਤਮ ਹੈ, ਪਰ ਆਪ ਕਦੇ ਜਪੇ ਹੀ ਨਾ। ਤੇ ਸਾਧ ਸੰਗਤ ਜੀ, ਐਸਾ ਗਿਆਨ ਧਾਰਨ ਕੀਤੇ ਤੋਂ ਬਿਨਾਂ ਸਫਲਾ ਨਹੀਂ ਹੋਇਆ ਕਰਦਾ, ਤੇ ਐਸੇ ਗਿਆਨ ਨੂੰ ਕਥਨ ਕਰਨ ਵਾਲਾ ਵੀ ਸਫਲਾ ਨਹੀਂ ਹੋਇਆ ਕਰਦਾ, ਕਿਉਂਕਿ ਗੁਰੂ ਘਰ ਦੇ ਅੰਦਰ ਕਰਨੀ ਪ੍ਰਧਾਨ ਹੈ, ਕਥਨੀ ਪ੍ਰਧਾਨ ਨਹੀਂ। ਦੂਜਿਆਂ ਨੂੰ ਸੁਣਾਈ ਜਾਵੇ ਨਾਮ ਚੰਗਾ ਹੈ, ਨਾਮ ਜਪ ਲਓ, ਆਪ ਜਪੇ ਹੀ ਨਾ। ਤੇ ਸਤਿਗੁਰੂ ਜੀ ਦੇ ਬਚਨ ਨੇ, ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਕਬੀਰ ਅਵਰ ਹੈ ਕਉ ਉਪਦੇਸ਼, ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਨਾ ਨੀ ਰਾਖਤੇ, ਖਾਇਆ ਘਰ ਕਾ ਖੇਤ। ਜਿਹੜਾ ਉਪਦੇਸ਼ ਦੂਜਿਆਂ ਨੂੰ ਦੇਣਾ ਨਾ, ਪਹਿਲਾਂ ਉਸ ਉਪਦੇਸ਼ ਦਾ ਆਪ ਧਾਰਨੀ ਹੋਵੇ, ਇਸ ਪ੍ਰਕਾਰ ਉਪਦੇਸ਼ ਸਫਲਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਗਿਆਨ ਦੇ ਬਚਨਾਂ ਨੂੰ ਸੁਣ ਵੀ ਲੈਂਦੇ ਆ, ਕਥਨ ਵੀ ਕਰ ਦਿੰਦੇ ਆ, ਪਰ ਧਾਰਨ ਨਹੀਂ ਕੀਤਾ ਜਾਂਦਾ। ਮਨ ਦੇ ਕੋਲੋਂ ਅਗਿਆਨ ਛੁੱਟਦਾ ਹੀ ਨਹੀਂ, ਮਨ ਐਸਾ ਅਗਿਆਨ ਦੇ ਵਿੱਚ ਹੀ ਉਲਝ ਰਿਹਾ, ਇਹ ਗਿਆਨ ਨੂੰ ਧਾਰਨ ਨਹੀਂ ਕਰਦਾ ਹੈ, ਗਿਆਨ ਦੀ ਕਮਾਈ ਨਹੀਂ ਕਰਦਾ। ਮਹਾਰਾਜ ਕਿਰਪਾਲਤਾ ਕਰਕੇ ਸਾਡੇ ਤਾਂ ਹੀ ਉਪਦੇਸ਼ ਦਿਓ, ਸਾਡੇ ਮਨ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ, ਅਵਿਦਿਆ ਦਾ ਹਨੇਰਾ ਕਿਵੇਂ ਮਿਟ ਜਾਵੇ ਜੀ। ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ।

0: ਇੱਥੇ ਮਨ ਦਾ ਅਰਥ ਹੈ ਭਾਈ, ਸਤਿਗੁਰੂ ਜੀ ਬਚਨ ਕਰਦੇ ਨੇ, ਹੇ ਭਾਈ ਰਾਮ ਜੋ ਰਮੇ ਹੋਏ ਪਰਮੇਸ਼ਰ ਜੀ ਨੇ ਨਾ, ਤਿਹਨਾਂ ਦੇ ਅੰਮ੍ਰਿਤ ਨਾਮ ਨੂੰ ਹਰ ਵੇਲੇ ਜਪਦਾ ਹੀ ਰਹੋ ਮਹਾਰਾਜ। ਜਪਦੇ ਰਵਾਂਗੇ ਫਿਰ ਪ੍ਰਾਪਤੀ ਕੀ ਹੋਵੇਗੀ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਪ੍ਰਗਾਸ ਹਿਰਦੇ ਦੇ ਅੰਦਰ ਚਾਨਣ ਹੋ ਜਾਵੇਗਾ, ਹਿਰਦੇ ਦੇ ਅੰਦਰ ਲੂਹ ਹੋ ਜਾਵੇਗੀ, ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਜਾਵੇਗਾ, ਅਗਿਆਨ ਦੀ ਅਵਿਦਿਆ ਦੀ ਰਾਤ ਮਿਟ ਜਾਵੇਗੀ, ਅਭਾਵ ਹੋ ਜਾਵੇਗੀ, ਬ੍ਰਹਮ ਗਿਆਨ ਦਾ ਸੂਰਜ ਚੜ੍ਹਨੇ ਦੇ ਨਾਲ ਗਿਆਨ ਰੂਪੀ ਦਿਨ ਚੜ੍ਹ ਆਵੇਗਾ। ਇਸੇ ਪ੍ਰਕਾਰ ਉੱਤਮ ਵਕਤਾ ਕਹਿਣਾ ਕਰੀਏ ਜਪ ਮਨ, ਸਤਿਗੁਰੂ ਜੀ ਮਨ ਦੇ ਪ੍ਰਥਾ ਇਹ ਕਹਿਣਾ ਕਰਦੇ ਨੇ, ਭਾਈ ਇਵੇਂ ਮਨ ਨੂੰ ਸਿੱਖਿਆ ਦੇਣੀ ਹੈ, ਹੇ ਮੇਰਿਆ ਮਨਾ ਰਾਮ ਨਾਮ, ਰਾਮ ਰਮੇ ਹੋਏ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰ, ਜਿਹੜੇ ਪਰਮੇਸ਼ਰ ਜੀ ਹਿਰਦੇ ਦੇ ਵਿੱਚੋਂ ਅਗਿਆਨਤਾ ਦੀ ਰਾਤ ਨੂੰ ਹਨੇਰੇ ਨੂੰ ਮੇਟ ਕੇ ਪ੍ਰਗਾਸ ਦਿਨ ਦੇ ਉਜਾਲੇ ਵਰਗਾ ਚਿੱਟਾ ਚਾਨਣ ਕਰ ਦੇਣ ਵਾਲੇ ਨੇ, ਪ੍ਰਕਾਸ਼ ਕਰ ਦੇਣ ਵਾਲੇ ਨੇ, ਪ੍ਰਕਾਸ਼ ਵੀ ਐਸਾ ਕਰਦੇ ਨੇ, ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ, ਭਰਮਾਂ ਦਾ ਸਾਰਾ ਹਨੇਰਾ ਮਿਟ ਜਾਂਦਾ ਹੈ ਤੇ ਕਰੋੜਾਂ ਸੂਰਜ ਜਿਵੇਂ ਇਕੱਠੇ ਚੜ ਜਾਣ ਤੇ ਚਾਨਣ ਹੁੰਦਾ ਨਾ, ਇਵੇਂ ਮਨ ਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਜੀਓ।
1: ਹਰ ਕੇ ਸੰਤ ਮਿਲ ਪ੍ਰੀਤ ਲਗਾਨੀ,
0: ਮਹਾਰਾਜ ਸਾਡੇ ਮਨ ਦੇ ਅੰਦਰ ਤੇ ਨਾਮ ਜਪਣੇ ਦਾ ਚਾਓ ਹੀ ਪੈਦਾ ਨਹੀਂ ਹੁੰਦਾ। ਜੇ ਕਿਧਰੇ ਬੈਠ ਵੀ ਜਾਈਏ ਆਕੜ ਆਉਣ ਲੱਗਦੇ ਨੇ, ਉਬਾਸੀਆਂ ਆਉਣ ਲੱਗਦੀਆਂ ਨੇ, ਕੰਮ ਚੇਤੇ ਆਉਣ ਲੱਗ ਜਾਂਦੇ ਨੇ, ਜਿਹੜਾ ਫੁਰਨਾ ਕਦੇ ਮਨ 'ਚ ਚਿੱਤ ਚੇਤੇ ਨਹੀਂ ਹੁੰਦਾ ਉਹ ਵੀ ਯਾਦ ਆ ਜਾਂਦਾ। ਮਹਾਰਾਜ ਕਿਵੇਂ ਜਪੀਏ ਮਨ ਲੱਗਦਾ ਹੀ ਨਹੀਂ ਸਿਮਰਨ ਦੇ ਵਿੱਚ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹਰ ਕੇ ਸੰਤ ਮਿਲ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਨਾਮ ਜਪ। ਮਹਾਰਾਜ ਉਹਨਾਂ ਸੰਤਾਂ ਦੀ ਪਛਾਣ ਕੀ ਹੈ, ਕਿਵੇਂ ਪਤਾ ਲੱਗੇ ਇਹ ਸੰਤ ਨੇ? ਤੇ ਹਜ਼ੂਰ ਬਚਨ ਕਰਦੇ ਨੇ, ਪ੍ਰੀਤ ਲਗਾਨੀ, ਸੰਤਾਂ ਦੀ ਪਛਾਣ ਇਹ ਹੈ ਉਹਨਾਂ ਨੇ ਆਪਣੇ ਮਨ ਦੇ ਅੰਦਰ ਨਾਮ ਦੀ ਪ੍ਰੀਤੀ ਲਗਾਈ ਹੁੰਦੀ ਹੈ, ਤੇ ਜਿਹੜੀ ਗੱਲ ਮਨ ਦੇ ਵਿੱਚ ਹੋਵੇ ਉਹੀ ਉਹ ਮੁੱਖ ਚੋਂ ਨਿਕਲਦੀ ਹੈ। ਜੇ ਹਿਰਦੇ ਦੇ ਅੰਦਰ ਪ੍ਰੀਤੀ ਨਾਮ ਦੀ ਹੈ ਨਾ, ਤੇ ਮੁੱਖ ਚੋਂ ਜਿੰਨੇ ਬਚਨ ਨਿਕਲਣਗੇ ਉਹ ਨਾਮ ਦੇ ਨਿਕਲਣਗੇ, ਵਾਹਿਗੁਰੂ ਜੀ ਦੀ ਵਡਿਆਈ ਦੇ ਨਿਕਲਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਜੋ ਜੀਏ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਉ, ਜਿਹੜੀ ਬਾਤ ਹਿਰਦੇ ਦੇ ਅੰਦਰ ਹੁੰਦੀ ਹੈ ਉਹ ਮੁੱਖ ਚੋਂ ਪ੍ਰਗਟ ਹੋ ਜਾਂਦੀ ਹੈ। ਜੋ ਮੁੱਖ ਚੋਂ ਕੋਈ ਬਨਾਵਟੀ ਗੱਲਾਂ ਕਹਿ ਕਰਕੇ ਦੱਸਣੀਆਂ ਵੀ ਕਰੇ ਕਿਸੇ ਨੂੰ ਉਹ ਵਿਅਰਥ ਹੋ ਜਾਂਦੀਆਂ ਨੇ, ਕਿਉਂਕਿ ਹਿਰਦੇ ਦੀ ਸੱਚਾਈ ਬਚਨਾਂ ਦੁਆਰਾ ਪ੍ਰਗਟ ਹੋ ਹੀ ਜਾਂਦੀ ਹੈ। ਅਤੇ ਜਿਹੜੇ ਸੰਤ ਜਨ ਨੇ ਉਹਨਾਂ ਨੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਪ੍ਰੀਤ ਲਗਾਈ ਹੁੰਦੀ ਹੈ, ਇਸ ਕਰਕੇ ਉਹਨਾਂ ਦੇ ਮੁੱਖ ਚੋਂ ਜਿੰਨੇ ਬਚਨ ਨਿਕਲਦੇ ਨੇ ਨਾਮ ਦੀ ਵਡਿਆਈ ਦੇ ਨਿਕਲਦੇ ਨੇ, ਨਾਮ ਦੀ ਮਹਿਮਾ ਦੇ ਨਿਕਲਦੇ ਨੇ। ਇਹ ਸੰਤ ਜਨਾਂ ਦੀ ਪਛਾਣ ਜਾਣਨੀ ਕਰੋ।
1: ਵਿੱਚੇ ਗ੍ਰਹਿ ਉਦਾਸ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਇਹ ਜਿਹੜਾ ਮਨ ਹੈ ਨਾ, ਇਹ ਸੰਗਤ ਵਿੱਚ ਜਾਣ ਨੂੰ ਵੀ ਨਹੀਂ ਕਰਦਾ, ਕਿਉਂਕਿ ਘਰ ਦੇ ਕੰਮ ਕਾਰ ਬੜੇ ਨੇ, ਘਰ ਦੇ ਇਸੇ ਪ੍ਰਕਾਰ ਪਦਾਰਥ ਘਰ ਵਾਲਿਆਂ ਨੂੰ, ਬੱਚਿਆਂ ਨੂੰ, ਘਰਵਾਲੀ ਨੂੰ ਲਿਆ ਕੇ ਦੇਣੇ ਹੁੰਦੇ ਨੇ, ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ, ਫਿਰ ਜਿਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੀਦਾ ਉਹਨਾਂ ਦੇ ਨਾਲ ਸਨੇਹ, ਉਹਨਾਂ ਦੇ ਨਾਲ ਮੋਹ ਵੀ ਬੜਾ ਵਿਆਪਦਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਘਰ ਪਰਿਵਾਰ ਦੇ ਅੰਦਰ ਰਹਿੰਦਿਆਂ ਹੋਇਆਂ ਗੁਰਮਤ ਦੀ ਜੁਗਤ ਦੇ ਅੰਦਰ ਰਹਿਣਾ ਹੈ। ਗੁਰਮਤ ਦੀ ਜੁਗਤ ਕੀ ਹੈ ਜੀ? ਵਿੱਚੇ ਗ੍ਰਹਿ ਉਦਾਸ, ਘਰ ਪਰਿਵਾਰ ਦੇ ਅੰਦਰ ਰਹਿੰਦਿਆਂ ਹੋਇਆਂ ਪਰਿਵਾਰ ਦੇ ਮੋਹ ਤੋਂ ਉਪਰਾਮ ਰਹਿਣਾ ਹੈ, ਅਸੰਗ ਰਹਿਣਾ ਹੈ। ਜਿਉ ਕਮਲ ਰਹਿ ਵਿੱਚ ਪਾਣੀ ਹੇ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਘਰ ਪਰਿਵਾਰ ਨੂੰ ਛੱਡ ਕਰਕੇ ਕਿਧਰੇ ਜੰਗਲਾਂ ਵਿੱਚ ਨਹੀਂ ਚਲੇ ਜਾਣਾ, ਕਿਧਰੇ ਪਹਾੜਾਂ 'ਤੇ ਨਹੀਂ ਚਲੇ ਜਾਣਾ, ਕਿਧਰੇ ਜਾ ਕਰਕੇ ਲੁਕ ਨਹੀਂ ਜਾਣਾ, ਸੰਨਿਆਸੀ ਬਨਵਾਸੀ ਨਹੀਂ ਬਣ ਜਾਣਾ, ਰਹਿਣਾ ਘਰ ਪਰਿਵਾਰ ਦੇ ਅੰਦਰ ਹੀ ਹੈ। ਪਰ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਐਸਾ ਨਾਮ ਦਾ ਪਿਆਰ ਸੰਤ ਜਨਾਂ ਦੇ ਨਾਲ ਬੰਦਗੀ ਕਰਕੇ ਮਨ ਨੂੰ ਲੱਗੇਗਾ। ਭਾਈ ਇਸ ਕਰਕੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪੋ, ਜਿਨ੍ਹਾਂ ਦੇ ਹਿਰਦੇ ਨੂੰ ਪਿਆਰ ਲੱਗਾ ਹੋਇਆ, ਘਰ ਪਰਿਵਾਰ ਦੇ ਅੰਦਰ ਰਹਿ ਕਰਕੇ ਬੰਦਗੀ ਕਰਦਿਆਂ ਮੋਹ ਤੋਂ ਅਸੰਗ ਰਹਿਣਾ ਸਿੱਖ ਜਾਵੋਗੇ।
1: ਰਹਾਓ
0: ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾ

0: ਨੇ ਉਹ ਕਿਵੇਂ ਨਾਮ ਦੇ ਵਿੱਚ ਸੁਰਤ ਲਗਾ ਕਰਕੇ ਰੱਖਦੇ ਨੇ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਹਮ ਹਰ ਹਿਰਦੈ ਜਪਿਓ ਨਾਮ ਹਰ ਹਰ। ਗੁਰਮੁਖ ਜਨ, ਜਗਿਆਸੂ ਜਨ, ਸ਼ਰਧਾ ਵਾਲੇ ਇਸ ਪ੍ਰਕਾਰ ਬਚਨ ਕਰਦੇ ਨੇ, ਅਸੀਂ ਹਿਰਦੇ ਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਧਾਰਨ ਕਰਕੇ ਜਿਹੜਾ ਰਸਨਾ ਦੇ ਨਾਲ ਜਪਿਆ ਨਾ, ਇਹ ਨਰ ਹਰ, ਇਹ ਹਰੀ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਜਪਿਆ ਹੈ। ਜੋ ਹਰੀ ਜੀ ਨਰਾਂ ਨਰਾਂ ਦੇ ਵਿੱਚ ਆਏ ਹੋਏ ਨੇ, ਜੋ ਨਰ ਹਰ, ਜਿਸ ਹਰੀ ਜੀ ਨੇ ਨਰ ਨਰਸਿੰਘ ਦਾ ਅਵਤਾਰ ਧਾਰਨਾ ਕੀਤਾ, ਐਸੇ ਪਰਮੇਸ਼ਰ ਜੀ ਦੇ ਨਾਮ ਨੂੰ ਪਰਮੇਸ਼ਰ ਜੀ ਦੀ ਕਿਰਪਾ ਨਾਲ ਹੀ ਜਪਿਆ ਹੈ ਜੀ।
1: ਪ੍ਰਭ ਕਿਰਪਾ ਕਰੀ ਕਿਰਪਾਸ।
0: ਜੇ ਪੁੱਛੀਏ ਤੁਹਾਡੇ ਉੱਪਰ ਇੰਨੀ ਕਿਰਪਾ ਕਿਵੇਂ ਹੋ ਗਈ, ਤੇ ਉਹ ਫਿਰ ਦੱਸਦੇ ਨੇ ਪ੍ਰਭੇ, ਪ੍ਰਭੂ ਜੀ ਨੇ ਕਿਰਪਾ ਕਰ ਸਾਡੇ ਉੱਪਰ ਕਿਰਪਾ ਕਰੀ, ਕਿਰਪਾ ਕੀਤੀ ਹੈ। ਕਿਉਂ ਕੀਤੀ ਹੈ? ਕਿਰਪਾਸ, ਸਾਡੇ ਮਨ ਦੇ ਅੰਦਰ ਕਿਰਪਾਸ, ਕਿਰਪਾ ਆਸ, ਕਿਰਪਾ ਦੀ ਆਸਾ ਲੱਗੀ ਹੋਈ ਸੀ ਕਿ ਪ੍ਰਭੂ ਪਰਮੇਸ਼ਰ ਜੀ ਸਾਡੇ 'ਤੇ ਕਿਰਪਾ ਕਰ ਦੇਵੋ, ਸਾਡੇ 'ਤੇ ਕਿਰਪਾ ਕਰ ਦੇਵੋ। ਆਸ ਕੇਵਲ ਤਾਂ ਕੇਵਲ ਪ੍ਰਭੂ ਪਰਮੇਸ਼ਰ ਜੀ ਦੀ ਸੀ। ਅਤੇ ਪ੍ਰਭੂ ਪਰਮੇਸ਼ਰ ਜੀ ਦਾ ਇਹ ਬਿਰਦ ਹੈ, ਜਿਹੜਾ ਵੀ ਹਿਰਦੇ ਵਿੱਚ ਕੋਈ ਇੱਛਾ ਲੈ ਕਰਕੇ ਆਉਂਦਾ ਨਾ, ਮਨਸਾ ਧਾਰ ਜੋ ਘਰ 'ਤੇ ਆਵੇ, ਪ੍ਰਭੂ ਪਰਮੇਸ਼ਰ ਜੀ ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰ ਦੇਣੀਆਂ ਕਰਦੇ ਨੇ। ਸਾਡੇ ਹਿਰਦੇ ਵਿੱਚ ਕਿਰਪਾ ਦੀ ਹੀ ਆਸ ਸੀ, ਇਸ ਕਰਕੇ ਪ੍ਰਭੂ ਜੀ ਨੇ ਕਿਰਪਾ ਕਰ ਦਿੱਤੀ। ਜਦੋਂ ਕਿਰਪਾ ਕਰ ਦਿੱਤੀ, ਫਿਰ ਹਿਰਦੇ ਵਿੱਚ ਧਾਰਨ ਕੀਤਾ ਤੇ ਰਸਨਾ ਦੇ ਨਾਲ ਜਪਿਆ ਹੈ ਜੀਓ।
1: ਅਨ ਦਿਨ ਆਨੰਦ ਭਇਆ ਮਨ ਬਿਗਸਿਆ।
0: ਜਿਸ ਵੇਲੇ ਆਪ ਜੀਆਂ ਨੇ ਅੰਮ੍ਰਿਤ ਨਾਮ ਜਪਿਆ, ਫਿਰ ਹਿਰਦੇ ਦੀ ਅਵਸਥਾ ਕੈਸੀ ਬਣੀ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਦੀ ਅਵਸਥਾ ਬਣਦੀ ਹੈ, ਅਨ ਦਿਨ ਹਰ ਰੋਜ਼ ਆਨੰਦ ਭਇਆ, ਆਨੰਦ ਅਵਸਥਾ ਮਨ ਦੀ ਬਣ ਜਾਂਦੀ ਹੈ। ਹਿਰਦੇ ਦੇ ਅੰਦਰ, ਮਨ ਦੇ ਅੰਦਰ ਆਨੰਦ ਹੀ ਆਨੰਦ ਪ੍ਰਗਟ ਹੋ ਆਉਂਦਾ ਹੈ, ਮਨ ਬਿਗਸਿਆ। ਤੇ ਜਪਣ ਵਾਲਿਆਂ ਦਾ ਜਿਹੜਾ ਨਾਮ, ਜਿਹੜਾ ਮਨ ਹੈ ਨਾ, ਇਹ ਕਮਲ ਫੁੱਲ ਦੀ ਨਿਆਈ ਖਿੜ ਜਾਂਦਾ ਹੈ। ਜਿਵੇਂ ਸੂਰਜ ਚੜ੍ਹਦਾ, ਸੂਰਜ ਦੀਆਂ ਕਿਰਨਾਂ ਕਮਲ ਫੁੱਲ 'ਤੇ ਪੈਂਦੀਆਂ, ਕਮਲ ਫੁੱਲ ਖਿੜ ਜਾਂਦਾ ਨਾ, ਬ੍ਰਹਮ ਗਿਆਨ ਦੇ ਸੂਰਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸੋ ਚੇਤਨ ਰੂਪ ਜੀ ਹਿਰਦੇ ਕਾਸ਼ ਦੇ ਅੰਦਰ ਚੜ੍ਹਦੇ ਨੇ, ਭਗਤੀ ਰੂਪੀ ਕਿਰਨਾਂ ਪਾਉਂਦੇ ਨੇ ਅਤੇ ਹਿਰਦੇ ਕਮਲ ਨੂੰ ਖਿੜਾ ਦੇਣਾ ਕਰਦੇ ਨੇ। ਇਸ ਪ੍ਰਕਾਰ ਭਾਈ ਗੁਰਮੁਖ ਜਨਾਂ ਦਾ ਹਿਰਦਾ ਕਮਲ ਖਿੜ ਉੱਠਦਾ ਹੈ।
1: ਉਦਮ ਭਏ ਮਿਲਨ ਕੀ ਆਸ।
0: ਉਹਨਾਂ ਦੇ ਮਨ ਦੇ ਅੰਦਰ ਬਹੁਤਾ ਉਦਮ ਹੋਇਆ ਹੈ, ਉਦਮ ਭਏ, ਉਹ ਉਦਮ ਦੇ ਸਹਿਤ ਹੋਏ ਹਨ, ਇੱਕ ਵਾਹਿਗੁਰੂ ਜੀ ਦੇ ਮਿਲਣੇ ਦੀ ਆਸ ਹੀ ਮਨ ਦੇ ਅੰਦਰ ਧਾਰਨ ਕਰਦੇ ਨੇ, ਵਾਹਿਗੁਰੂ ਜੀ ਤੋਂ ਆ ਕਰਕੇ ਵਾਹਿਗੁਰੂ ਜੀ ਦੇ ਦੀਦਾਰ ਹੀ ਮੰਗਣਾ ਕਰਦੇ ਨੇ। ਇਸ ਪ੍ਰਕਾਰ ਬੇਨਤੀਆਂ ਕਰਦੇ ਨੇ, ਮਹਾਰਾਜ ਕਿਰਪਾ ਕਰੋ, ਆਪਣੇ ਦਰਸ਼ਨ ਹੀ ਬਖਸ਼ਣਾ ਕਰੋ, ਦੇਖ ਤੁਹਾਰਾ ਦਰਸ਼ਨੋ ਮੇਰਾ ਮਨ ਧੀਰੇ। ਕੇਵਲ ਤਾਂ ਕੇਵਲ ਇੱਕ ਆਪ ਜੀ ਦੇ ਦਰਸ਼ਨ ਹੀ ਹਨ ਜਿਨ੍ਹਾਂ ਨੂੰ ਕਰਕੇ, ਪ੍ਰਾਪਤ ਕਰਕੇ ਮੇਰੇ ਮਨ ਨੂੰ ਧੀਰਜ ਆਉਂਦੀ ਹੈ। ਦੁਨੀਆਂ ਦੇ ਕਿਸੇ ਪਦਾਰਥ ਦੇ ਨਾਲ, ਕਿਸੇ ਸਾਧਨ ਦੇ ਨਾਲ, ਦੁਨੀਆਂ ਦੀ ਕਿਸੇ ਖੁਸ਼ੀ ਅਤੇ ਕਿਸੇ ਸੁੱਖ ਦੇ ਨਾਲ ਸਾਡੇ ਮਨ ਨੂੰ ਧੀਰਜ ਨਹੀਂ ਆਉਂਦੀ, ਕਿਉਂਕਿ ਆਪ ਜੀ ਦੀ ਗੁਰਮਤ ਦੇ ਨਾਲ ਸਮਝ ਚੁੱਕੇ ਹਾਂ, ਦੁਨੀਆਂ ਦੀ ਖੁਸ਼ੀ, ਦੁਨੀਆਂ ਦੀ ਵਡਿਆਈ ਥੋੜ੍ਹੇ ਕਾਲ ਦੀ ਹੈ, ਇਹ ਸਾਥ ਛੱਡ ਦੇਵੇਗੀ, ਇਹ ਸਦਾ ਨਿਭਣ ਵਾਲੀ ਨਹੀਂ। ਮਹਾਰਾਜ ਆਪ ਜੀ ਦਾ ਆਸਰਾ ਅਤੇ ਆਪ ਜੀ ਦੇ ਦਰਸ਼ਨਾਂ ਦੁਆਰਾ ਜਿਹੜੀ ਧੀਰਜ ਆਉਂਦੀ ਹੈ, ਉਹ ਸਦੀਵੀ ਹੈ। ਇਸ ਕਰਕੇ ਆਪ ਜੀ ਦੇ ਦਰਸ਼ਨਾਂ ਨੂੰ ਕਰਕੇ ਹੀ ਸਾਡਾ ਮਨ ਧੀਰਜ ਦੇ ਸਹਿਤ ਹੁੰਦਾ ਹੈ ਜੀਓ।
1: ਹਮ ਹਰ ਸਵਾਮੀ ਪ੍ਰੀਤ ਲਗਾਈ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹੇ ਜਗਿਆਸੂ ਜਨੋ, ਇਸ ਕਰਕੇ ਹਮ, ਅਸੀਂ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਵਾਮੀ ਮਾਲਕ ਹਨ ਲੋਕ ਅਤੇ ਪਰਲੋਕ ਦੇ, ਜੋ ਸਵਾਮੀ ਮਾਲਕ ਹਨ ਮਨ, ਬਾਣੀ ਅਤੇ ਸਰੀਰ ਦੇ, ਅਤੇ ਇਸ ਮਾਲਕ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਅਸਾਂ ਨੇ ਆਪਣੇ ਹਿਰਦੇ ਦੀ ਪ੍ਰੀਤੀ ਲਗਾਈ ਹੈ ਜੀਓ।
1: ਜਿਤਨੇ ਸਾਸ ਲੀਏ ਹਮ ਗ੍ਰਾਸ।
0: ਜਿੰਨੇ ਵੀ ਸਵਾਸ ਅਸੀਂ ਲੈਂਦੇ ਹਾਂ ਅਤੇ ਗ੍ਰਾਸ ਗ੍ਰਾਸ ਦੇ ਛੱਡਦੇ ਹਾਂ, ਇਸ ਪ੍ਰਕਾਰ ਆਉਂਦੇ ਜਾਂਦੇ ਸਾਹਾਂ ਦੇ ਨਾਲ ਅੰਮ੍ਰਿਤ ਨਾਮ ਨੂੰ ਹੀ ਜਪਦੇ ਹਾਂ। ਜਿੰਨੇ ਵੀ ਅਸਾਂ ਨੇ ਸਾਹ ਲੈਣਾ ਕੀਤੇ ਹਨ ਨਾਮ ਨੂੰ ਜਪਿਆ, ਅਤੇ ਗ੍ਰਾਸ ਮੁੱਖ ਦੇ ਵਿੱਚ ਕੌਰ ਪਾਉਂਦੇ ਹਨ, ਬੁਰਕੀ ਪਾਉਂਦੇ ਹਾਂ, ਗ੍ਰਾਹੀ ਪਾਉਂਦੇ ਹਾਂ, ਭੋਜਨ ਛਕਦੇ ਹਾਂ, ਅਤੇ ਭੋਜਨ ਛਕਦਿਆਂ ਵੀ ਅਤੇ ਇਸ ਦੇ ਅੰਮ੍ਰਿਤ ਨਾਮ ਨੂੰ ਹੀ ਜਪਣਾ ਕਰਦੇ ਹਾਂ। ਸਾਧ ਸੰਗਤ ਜੀ, ਅੱਜ ਦੇ ਮਨੁੱਖ ਦੇ ਮਨ ਦੀ ਭਟਕਣਾ ਦਾ ਇੱਕ ਕਾਰਨ ਇਹ ਵੀ ਹੈ, ਸਿਆਣੇ ਕਹਿੰਦੇ ਨੇ ਜੈਸਾ ਖਾਓ ਮਨ, ਜੈਸਾ ਖਾਓ ਅੰਨ, ਤੈਸਾ ਹੋਏ ਮਨ। ਜਿਹੋ ਜਿਹਾ ਅੰਨ ਖਾਈਏ ਨਾ, ਮਨ ਉਹੋ ਜਿਹਾ ਹੀ ਹੋ ਜਾਂਦਾ। ਅਤੇ ਮਨੁੱਖ ਅੰਨ ਕਿਹੋ ਜਿਹਾ ਖਾਂਦਾ ਜੀ? ਪਹਿਲਾਂ ਤਾਂ ਸਾਰਿਆਂ ਦੀ ਧਰਮ ਦੀ ਕਿਰਤਨੀ, ਝੂਠ ਬੋਲ ਕੇ ਕਮਾਈ ਕਰਨੀ ਅਤੇ ਝੂਠ ਦੀ ਕਮਾਈ ਦਾ ਅੰਨ ਖਾਣਾ, ਤਾਂ ਕਰਕੇ ਵੀ ਮਨ ਦਾ ਟਿਕਾ ਨਹੀਂ। ਫਿਰ ਦੂਸਰਿਆਂ ਦਾ ਹੱਕ ਖਾਣਾ, ਇਸ ਪ੍ਰਕਾਰ ਇਹ ਦੂਸਰਿਆਂ ਦਾ ਲਹੂ ਪੀਣ ਦੇ ਬਰਾਬਰ ਹੈ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਮਲਕ ਭਾਗੋ ਨੂੰ ਹੋੜਿਆ ਸੀ, ਦੂਸਰਿਆਂ ਦਾ ਹੱਕ ਖਾਣਾ ਉਹਨਾਂ ਦਾ ਲਹੂ ਪੀਣਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਮਨ ਕਿਵੇਂ ਟਿਕਾ ਦੇ ਅੰਦਰ ਆਵੇ? ਫਿਰ ਜਦੋਂ ਭੋਜਨ ਪ੍ਰਸ਼ਾਦਾ ਛਕਣਾ ਹੈ ਜਾਂ ਤਾਂ ਸਾਹਮਣੇ ਟੀਵੀ ਔਨ ਕਰ ਲੈਣਾ ਹੈ ਅਤੇ ਜਾਂ ਮੋਬਾਈਲ ਚਲਾ ਲੈਣਾ, ਇਸ ਪ੍ਰਕਾਰ ਜਾਂ ਕੋਈ ਨਿਊਜ਼ ਚੈਨਲ ਲਗਾ ਲੈਣਾ। ਹੁਣ ਨੈਗੇਟਿਵਿਟੀ ਦੀਆਂ ਖਬਰਾਂ ਸੁਣੀ ਜਾਣੀਆਂ ਅਤੇ ਨੈਗੇਟਿਵਿਟੀ ਨਾਲ ਦੇ ਨਾਲ ਮਨ ਵਿੱਚ ਵਿਚਾਰਾਂ ਵਿੱਚ ਵੀ ਆਈ ਜਾਂਦੀ ਹੈ ਅਤੇ ਭੋਜਨ ਵਿੱਚ ਵੀ ਆਈ ਜਾਂਦੀ ਹੈ। ਗੁਰਮਤਿ ਦੀ ਮਰਿਆਦਾ ਤਾਂ ਹੀ ਹੈ ਨਾ, ਜਦੋਂ ਵੀ ਭੋਜਨ ਛਕਣਾ ਪਹਿਲਾਂ ਮੂਲ ਮੰਤਰ ਗੁਰਮੰਤਰ ਦਾ ਪਾਠ ਕੀਤਾ ਜਾਵੇ, ਪਹਿਲਾਂ ਸਲੋਕ ਪੜਿਆ ਜਾਵੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਸ ਪ੍ਰਕਾਰ ਗੁਰ ਸ਼ਬਦ ਪੜ੍ਹ ਕੇ ਫਿਰ ਭੋਜਨ ਛਕਣਾ ਹੈ ਅਤੇ ਭੋਜਨ ਛਕਦਿਆਂ ਵੀ ਗੁਰਬਾਣੀ ਵਿੱਚ ਵਾਰ ਵਾਰ ਬਚਨ ਆਉਂਦੇ ਨੇ ਕਿ ਗ੍ਰਾਸ ਭੋਜਨ ਛਕਦਿਆਂ ਵੀ ਨਾਮ ਜਪਣਾ। ਸਾਧ ਸੰਗਤ ਜੀ, ਦੰਦਾਂ ਦੇ ਨਾਲ ਮੁੱਖ ਦੇ ਨਾਲ ਭੋਜਨ ਚਿੱਥਿਆ ਚਬਾਇਆ ਜਾ ਰਿਹਾ, ਮਨ ਤਾਂ ਵਿਹਲਾ ਹੀ ਹੈ ਨਾ। ਜਿਹੜੇ ਮਨ ਨੂੰ ਖਬਰਾਂ ਸੁਣਨ ਵਿੱਚ ਲਾਇਆ, ਦੁਨੀਆਂ ਦੀਆਂ ਗੱਲਾਂ ਸੁਣਨ ਵਿੱਚ ਲਾਇਆ, ਉਸ ਨੂੰ ਸਿਮਰਨ ਦੇ ਵਿੱਚ ਧਿਆਨ ਵਿੱਚ ਲਗਾ ਦਿਓ, ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਲਾ ਦਿਓ। ਜਦੋਂ ਮੁੱਖ ਦੇ ਵਿੱਚ ਕੌਰ ਪਾਈ, ਬੁਰਕੀ ਪਾਈ, ਗੁਰਾਹੀ ਪਾਈ ਅਤੇ ਉਸ ਭੋਜਨ ਦਾ ਸਵਾਦ ਆਇਆ, ਰਸ ਆਇਆ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਨਾ, ਮਹਾਰਾਜ ਧੰਨਵਾਦ ਆਪ ਜੀਆਂ ਦਾ, ਆਪ ਜੀ ਨੇ ਸਵਾਦਿਸ਼ਟ ਭੋਜਨ ਬਖਸ਼ਿਆ, ਆਪ ਜੀ ਨੇ ਪੌਸ਼ਟਿਕ ਭੋਜਨ ਬਖਸ਼ਿਆ, ਆਪ ਜੀ ਨੇ ਚੰਗਾ ਭੋਜਨ ਬਖਸ਼ਿਆ। ਨਹੀਂ ਤਾਂ ਸਾਧ ਸੰਗਤ ਜੀ, ਕਿੰਨੇ ਲੋਕ ਐਸੇ ਨੇ ਭੋਜਨ ਤੋਂ ਵਾਂਝੇ ਜਿਨ੍ਹਾਂ ਨੂੰ ਭੋਜਨ ਹੀ ਪ੍ਰਾਪਤ ਨਹੀਂ ਹੁੰਦਾ। ਸ਼ੁਕਰਾਨੇ ਵਿੱਚ ਜੁੜ ਜਾਈਏ, ਮਹਾਰਾਜ ਇਹ ਜੀਵਨ ਦਾਨ ਦੇਣ ਵਾਲਾ ਭੋਜਨ ਤੁਸਾਂ ਨੇ ਬਖਸ਼ਿਆ, ਆਪ ਜੀ ਦਾ ਧੰਨਵਾਦ। ਅਤੇ ਜੇ ਕਿਧਰੇ ਭਾਵਨਾ ਰੱਖ ਲਈਏ ਨਾ, ਇਸ ਭੋਜਨ ਨੂੰ ਛਕਣ ਦੇ ਨਾਲ ਮੇਰਾ ਸਰੀਰ ਤੰਦਰੁਸਤ ਹੋ ਰਿਹਾ, ਮੇਰਾ ਸਰੀਰ ਤਾਕਤ ਵਾਲਾ ਹੋ ਰਿਹਾ, ਇਸ ਭੋਜਨ ਦੀ ਐਨਰਜੀ, ਭੋਜਨ ਦੀ ਤਾਕਤ, ਭੋਜਨ ਦਾ ਬਲ ਮੇਰੇ ਸਰੀਰ ਨੂੰ ਮਿਲ ਰਿਹਾ ਅਤੇ ਸਾਧ ਸੰਗਤ ਜੀ ਬਹੁਤ ਸਾਰਾ ਬਲ ਮਿਲਦਾ ਅਤੇ ਬਿਮਾਰੀਆਂ ਹੀ ਕੱਟੀਆਂ ਜਾਂਦੀਆਂ ਨੇ। ਭੋਜਨ ਤੋਂ ਵੱਡੀ ਦੁਨੀਆਂ ਦੇ ਅੰਦਰ ਦਵਾਈ ਕੋਈ ਨਹੀਂ, ਪਰ ਅਯੋਗ ਤਰੀਕੇ ਦੇ ਨਾਲ ਖਾਣ ਕਰਕੇ ਸਾਧ ਸੰਗਤ ਜੀ ਭੋਜਨ ਦੇ ਨਾਲ ਹੀ ਬਿਮਾਰੀਆਂ ਲੱਗ ਰਹੀਆਂ ਨੇ। ਕਾਰਨ ਤਰੀਕਾ ਕੀ ਹੈ? ਨਾਮ ਜਪਦਿਆਂ, ਸਿਮਰਨ ਕਰਦਿਆਂ ਭੋਜਨ ਛਕਣਾ, ਜੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ। ਅਸੀਂ ਜਿੰਨੇ ਵੀ ਸਵਾਸ ਲਏ ਅਤੇ ਗਰਾਸ ਭੋਜਨ ਛਕਿਆ ਨਾ, ਨਾਮ ਨੂੰ ਨਹੀਂ ਕਦੇ ਵਿਸਾਰਿਆ। ਅਤੇ ਸਾਧ ਸੰਗਤ ਜੀ, ਘਰਾਂ ਵਿੱਚ ਫਿਰ ਇਹ ਵੀ ਦੇਖਿਆ ਜਾਂਦਾ, ਜਿਹੜੀਆਂ ਬੀਬੀਆਂ ਹੁੰਦੀਆਂ ਨੇ ਨਾ, ਸਵਾਣੀਆਂ ਹੁੰਦੀਆਂ ਨੇ, ਨਾਲ 'ਤੇ ਲਿਆ ਕਰਕੇ ਘਰ ਵਾਲੇ ਦੇ ਅੱਗੇ ਭੋਜਨ ਦਾ ਥਾਲ ਰੱਖ ਦੇਣਾ ਅਤੇ ਨਾਲ ਦੀ ਨਾਲ ਹੀ ਗੱਲਾਂ ਇਹੋ ਜਿਹੀਆਂ ਸ਼ੁਰੂ ਕਰ ਦੇਣੀਆਂ ਜਿਹੜੀਆਂ ਮਨ ਨੂੰ ਸਾੜਨ ਵਾਲੀਆਂ ਹੋਣ, ਜਿਹੜੀਆਂ ਮਨ ਨੂੰ ਭਟਕਾਉਣ ਵਾਲੀਆਂ ਹੋਣ। ਜੀ ਫਲਾਨੀ ਭੂਆ ਦੇ ਵੱਲੋਂ ਆਹ ਸੁਨੇਹਾ ਆ ਗਿਆ, ਤੁਹਾਡੀ ਫਲਾਨੀ ਭੈਣ ਨੇ ਮੈਨੂੰ ਆਹ ਗੱਲ ਕਹੀ ਹੈ। ਸਾਧ ਸੰਗਤ ਜੀ, ਨਾਲੇ 'ਤੇ ਭੋਜਨ ਦੇ ਦੇਣਾ ਅਤੇ ਜਿਹਦੇ ਅੱਗੇ ਥਾਲ ਰੱਖ ਦਿੱਤਾ ਉਹਨੂੰ ਭੋਜਨ ਛਕਣ ਜੋਗਾ ਛੱਡਣਾ ਵੀ ਨਹੀਂ। ਇਹੋ ਜਿਹੀਆਂ ਗੱਲਾਂ ਕਰਦੇ ਰਹਿਣੀਆਂ ਜਾਂ ਸੁਣਾਉਂਦੇ ਰਹਿਣਾ, ਮਨ ਦੇ ਅੰਦਰ ਚਿਤਵਣੀ ਕੁਝ ਹੋਰ ਦੀ ਹੋ ਰਹੀ, ਮਨ ਅੰਦਰ ਕ੍ਰੋਧ ਆਈ ਜਾਣਾ, ਨਾਲੇ ਤੇ ਮਨੁੱਖ ਕ੍ਰੋਧ ਕਰੀ ਜਾਂਦਾ, ਨਾਲੇ ਭੋਜਨ ਛਕੀ ਜਾਂਦਾ। ਕਈ ਵਾਰ ਤੇ ਐਸਾ ਵੀ ਦੇਖਿਆ ਜਾਂਦਾ, ਮਨੁੱਖ ਕ੍ਰੋਧ ਵਿੱਚ ਆਇਆ, ਥਾਲੀ ਪਰਾ ਕਰ ਦਿੰਦਾ ਕਿ ਤੂੰ ਛਕਣ ਤੇ ਦੇਣਾ ਨਹੀਂ, ਚੱਕ ਲਾ ਥਾਲੀ ਲੈ ਹੀ ਜਾ ਹੁਣ। ਤੇ ਸਾਧ ਸੰਗਤ ਜੀ, ਕ੍ਰੋਧ ਦੇ ਵਿੱਚ ਛਕਿਆ ਹੋਇਆ ਜਿਹੜਾ ਭੋਜਨ ਹੈ ਨਾ, ਉਹ ਤਮੋ ਗੁਣੀ ਜਿਹੜੀ ਬਿਰਤੀ ਹੈ ਮਨ ਦੇ ਅੰਦਰ ਹੋਰ ਵਧਾ ਦਿੰਦਾ, ਕਿਉਂਕਿ ਭੋਜਨ ਹੀ ਕ੍ਰੋਧ ਕਰਕੇ ਛਕਿਆ, ਕ੍ਰੋਧ ਕਰਕੇ ਛਕਿਆ। ਅਤੇ ਜਿੰਨਾ ਸਮਾਂ ਛਕਿਆ ਉਹਨਾਂ ਸਮੇਂ ਲਾਗੇ ਦੂਜਿਆਂ ਦੀ ਨਿੰਦਿਆ ਦੇ ਬੋਲ ਹੁੰਦੇ ਰਹੇ, ਨਿੰਦਿਆ ਦੇ ਬਚਨ ਉਚਾਰੇ ਜਾਂਦੇ ਰਹੇ, ਫਲਾਣੇ ਨੇ ਆਹ ਕਰ ਦਿੱਤਾ, ਦੂਜੇ ਨੇ ਆਹ ਕਰ ਦਿੱਤਾ। ਜੇ ਖਬਰਾਂ ਸੁਣੀਆਂ ਤਾਂ ਵੀ ਇਸੇ ਪ੍ਰਕਾਰ ਲੀਡਰਾਂ ਦੇ ਬਿਆਨ ਸੁਣੇ ਅਤੇ ਦੂਜਿਆਂ ਦੀ ਨਿੰਦਿਆ ਹੀ ਸੁਣੀ। ਹੁਣ ਨਿੰਦਿਆ ਦਾ ਜਿਹੜਾ ਅਸਰ ਭੋਜਨ ਦੇ ਉੱਪਰ ਜਾ ਰਿਹਾ ਹੈ, ਅਤੇ ਜਿਹੜਾ ਛਕੇਗਾ ਫਿਰ ਨਿੰਦਿਆ ਹੀ ਕਰੇਗਾ ਨਾ। ਜੇ ਕ੍ਰੋਧ ਵਾਲੇ ਬਚਨ ਸੁਣ ਰਿਹਾ, ਭੋਜਨ ਛਕ ਰਿਹਾ, ਫਿਰ ਬਿਰਤੀ ਕ੍ਰੋਧ ਵਾਲੀ ਹੀ ਹੋਏਗੀ ਨਾ। ਅਤੇ ਜੇ ਸਾਧ ਸੰਗਤ ਜੀ, ਅੰਮ੍ਰਿਤ ਨਾਮ ਦਾ ਧਿਆਨ ਹਿਰਦੇ ਦੇ ਵਿੱਚ ਹੋਵੇ, ਮਨ ਦੇ ਅੰਦਰ ਸ਼ੁਕਰਾਨਾ ਹੋਵੇ, ਸ਼ੁਕਰਾਨਾ ਕਰਦਿਆਂ ਭੋਜਨ ਛਕਿਆ ਜਾਵੇ ਅਤੇ ਭੋਜਨ ਅੰਮ੍ਰਿਤ ਬਣ ਜਾਂਦਾ, ਫਿਰ ਸਤਿਗੁਰੂ ਜੀ ਬਚਨ ਕਰਦੇ ਨੇ ਨਾ, ਰੱਜ ਰੱਜ ਭੋਜਨ ਖਾਵਹ ਮੇਰੇ ਭਾਈ, ਅੰਮ੍ਰਿਤ ਨਾਮ ਰਿਦ ਮਾਹੇ ਧਿਆਈ। ਰੱਜ ਰੱਜ ਕੇ ਖਾਓ, ਪਰ ਅੰਮ੍ਰਿਤ ਨਾਮ ਨੂੰ ਮਨ ਵਿੱਚ ਧਿਆਉਂਦੇ ਰਹੋ। ਜਦੋਂ ਅੰਮ੍ਰਿਤ ਨਾਮ ਨੂੰ ਧਿਆਉਂਦਿਆਂ ਭੋਜਨ ਛਕਣਾ ਕਰੋਗੇ ਨਾ, ਫਿਰ ਮਨ ਕਰਕੇ ਵੀ ਰੱਜ ਜਾਵੋਗੇ ਅਤੇ ਤਨ ਕਰਕੇ ਵੀ ਰੱਜ ਜਾਵੋਗੇ, ਪੇਟ 'ਤੇ ਰੱਜ ਹੀ ਜਾਵੇਗਾ, ਭਾਰੀ ਜਾਵੇਗਾ, ਨੀਅਤ ਵੀ ਰੱਜ ਜਾਵੇਗੀ। ਨਹੀਂ ਤਾਂ ਸਾਧ ਸੰਗਤ ਜੀ, ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਸਾਰੀ ਜ਼ਿੰਦਗੀ ਖਾਂਦਾ, ਪਰ ਨੀਅਤ ਨਹੀਂ ਕਦੇ ਰੱਜਦੀ, ਹੋਰ ਖਾ ਲਵਾਂ, ਦੂਜਿਆਂ ਦਾ ਵੀ ਖਾ ਲਵਾਂ, ਨੀਅਤ ਨਹੀਂ ਰੱਜਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਭੋਜਨ ਛਕਣ ਦੀ ਵੀ ਯੁਗਤੀ ਦੱਸੀ ਹੈ। ਫਿਰ ਇਸੇ ਪ੍ਰਕਾਰ ਜਦੋਂ ਭੋਜਨ ਛਕਣਾ ਨਾ, ਅਤੇ ਜਿਹੜੇ ਮਰਿਆਦਾ ਵਾਲੇ ਗੁਰਸਿੱਖ ਨੇ ਨਾ, ਉਹ ਹੱਥ ਸੁੱਚੇ ਕਰਕੇ ਅਤੇ ਪਰਮੇਸ਼ਰ ਜੀ ਦਾ ਸ਼ੁਕਰਾਨਾ ਕਰਦੇ ਨੇ, ਅੰਮ੍ਰਿਤਮਈ ਗੁਰਬਾਣੀ ਦਾ ਕੋਈ ਸਲੋਕ ਪੜ੍ਹਦੇ ਨੇ। ਸਲੋਕ ਮਹੱਲਾ ਪੰਜਵਾਂ, ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ, ਨਿਖੋਟ ਨਾ ਜਾਈ ਮੂਲ ਅਤੁਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਜਦੋਂ ਅੰਮ੍ਰਿਤ ਮਈ ਗੁਰਬਾਣੀ ਦਾ ਸਲੋਕ ਪੜਿਆ ਜਾਵੇ, ਮਹਾਰਾਜ ਭੋਜਨ ਛਕਣ ਲੱਗੇ ਆ, ਅੰਮ੍ਰਿਤ ਬਣਾ ਦਿਓ ਤੇ ਸ਼ੁਕਰਾਨੇ ਵਿੱਚ ਮਨ ਹੋਵੇ, ਸਿਮਰਨ ਵਿੱਚ ਮਨ ਲੱਗਾ ਹੋਵੇ ਤੇ ਸਾਧ ਸੰਗਤ ਜੀ ਭੋਜਨ ਛੱਕ ਕੇ ਅਰਦਾਸ ਕੀਤੀ ਜਾਵੇ, ਮਹਾਰਾਜ ਆਪ ਜੀ ਦਾ ਧੰਨਵਾਦ ਤੁਸਾਂ ਨੇ ਭੋਜਨ ਬਖਸ਼ਿਆ, ਉਹ ਭੋਜਨ ਅੰਮ੍ਰਿਤਮਈ ਹੋ ਜਾਂਦਾ ਤੇ ਜੀਵਨ ਦੇ ਵਿੱਚੋਂ ਸਾਧ ਸੰਗਤ ਜੀ ਬਹੁਤ ਸਾਰੇ ਔਗਣਾਂ ਵਿਕਾਰਾਂ ਤੇ ਬਿਮਾਰੀਆਂ ਨੂੰ ਦੂਰ ਕਰ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਹੀ ਥਾਂ ਪਰ ਥਾਂ ਭੋਜਨ ਛਕਦਿਆਂ ਵੀ ਨਾਮ ਨੂੰ ਜਪਣ ਦੀ ਬਾਤ ਕੀਤੀ ਹੈ। ਸਾਧ ਸੰਗਤ ਜੀ ਗੁਰੂ ਕੇ ਘਰ ਦੇ ਵਿੱਚ ਸਾਦੀ ਜੀ ਦਾਲ ਬਣੀ ਹੋਵੇ ਨਾ ਤੇ ਇੰਨੀ ਸਵਾਦਿਸ਼ਟ ਲੱਗਦੀ ਹੈ, ਘਰ ਵਿੱਚ ਜ਼ੋਰ ਲਾ ਲਓ ਉਹੋ ਜਿਹੀ ਦਾਲ ਬਣਦੀ ਹੋਈ ਨਹੀਂ, ਉਹੋ ਜਿਹਾ ਲੰਗਰ ਬਣਦਾ ਹੀ ਨਹੀਂ। ਕਿਉਂ ਨਹੀਂ ਬਣਦਾ? ਭੋਜਨ ਜਦੋਂ ਉਹ ਘਰ ਵਿੱਚ ਬਣਾਇਆ ਜਾਂਦਾ ਉਦੋਂ ਕਈ ਪ੍ਰਕਾਰ ਦੀਆਂ ਚਿਤਵਨੀਆਂ ਹੁੰਦੀਆਂ ਨੇ, ਪਰ ਜਦੋਂ ਗੁਰੂ ਘਰ ਵਿੱਚ ਭੋਜਨ ਪੱਕਦਾ ਨਾ ਤੇ ਪਕਾਉਣ ਵਾਲਿਆਂ ਦੇ ਮਨ ਵਿੱਚ ਭਾਵ ਹੁੰਦਾ ਗੁਰੂ ਕਾ ਲੰਗਰ ਪਕਾ ਰਹੇ ਹਾਂ, ਗੁਰੂ ਕੀਆਂ ਸੰਗਤਾਂ ਨੇ ਛਕਣਾ, ਉਸ ਵੇਲੇ ਮਨ ਵਿੱਚ ਪ੍ਰੇਮ ਹੁੰਦਾ, ਮੈਂ ਪ੍ਰੇਮ ਨਾਲ ਸੇਵਾ ਕਰ ਲਵਾਂ, ਮੈਂ ਹੋਰ ਪ੍ਰਸ਼ਾਦੇ ਪਕਾ ਲਵਾਂ, ਮੈਂ ਹੋਰ ਪਿਆਜ ਗੰਢੇ ਕੱਟ ਲਵਾਂ, ਮੈਂ ਹੋਰ ਸਬਜ਼ੀ ਕੱਟ ਲਵਾਂ, ਮੇਰਾ ਸਰੀਰ ਮੇਰੇ ਹੱਥ ਮੇਰਾ ਇਸ ਪ੍ਰਕਾਰ ਜਨਮ ਸਫਲਾ ਹੋ ਜਾਵੇ। ਸਾਧ ਸੰਗਤ ਜੀ ਉਦੋਂ ਸੇਵਾ ਦੀ ਭਾਵਨਾ ਏ, ਉਦੋਂ ਪਿਆਰ ਦੀ ਭਾਵਨਾ ਏ ਤੇ ਨਾਲ ਬੇਅੰਤ ਥਾਵਾਂ ਤੇ ਦੇਖਿਆ ਜਾਂਦਾ ਜਦੋਂ ਭੋਜਨ ਲੰਗਰ ਪੱਕਦਾ ਤਿਆਰ ਹੁੰਦਾ ਨਾ ਉਦੋਂ ਵਾਹਿਗੁਰੂ ਗੁਰਮੰਤਰ ਜਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਹੁੰਦਾ। ਬੇਅੰਤ ਥਾਵਾਂ ਤੇ ਜਿਹੜੀਆਂ ਬੀਬੀਆਂ ਨੇ ਨਾ ਉਹ ਧਾਰਨਾ ਦੇ ਰੂਪ ਵਿੱਚ ਜਾਂ ਸਿੱਧੇ ਬੋਲਾਂ ਦੇ ਨਾਲ ਸਾਧ ਸੰਗਤ ਜੀ ਕਵਿਤਾ ਰੂਪ ਵਿੱਚ ਕਹਿ ਲਈਏ ਹਰ ਜਸ ਕਰ ਰਹੀਆਂ ਹੁੰਦੀਆਂ ਨੇ, ਕੁਝ ਥਾਵਾਂ ਤੇ ਗੁਰਬਾਣੀ ਦੇ ਸ਼ਬਦਾਂ ਨੂੰ ਬੀਬੀਆਂ ਗਾਇਨ ਕਰ ਰਹੀਆਂ ਹੁੰਦੀਆਂ ਨੇ ਸੰਗਤੀ ਰੂਪ ਦੇ ਵਿੱਚ, ਉਹ ਨਾਮ ਦਾ ਅਸਰ ਭੋਜਨ ਵਿੱਚ ਐਸਾ ਆਉਂਦਾ ਹੈ, ਅੰਮ੍ਰਿਤ ਰਸ ਭੋਜਨ ਦਾ ਭੋਜਨ ਦੇ ਵਿੱਚ ਨਾਮ ਦਾ ਸ਼ਾਮਿਲ ਹੋ ਜਾਂਦਾ ਹੈ, ਫਿਰ ਭੋਜਨ ਸਵਾਦਲਾ ਲੱਗਦਾ, ਭੋਜਨ ਚੰਗਾ ਲੱਗਦਾ, ਛਕਣ ਦੇ ਵਿੱਚ ਵੀ ਪਿਆਰ ਤੇ ਸਾਧ ਸੰਗਤ 'ਚ ਕਿਉਂਕਿ ਪਕਾਉਣ ਵਿੱਚ ਪਿਆਰ ਹੈ, ਤਾਂ ਹੀ ਤਾਂ ਇਸ ਨੂੰ ਗੁਰੂ ਕਾ ਪ੍ਰਸਾਦ ਕਿਹਾ ਜਾਂਦਾ ਨਾ। ਇਸ ਦੇ ਵਿੱਚ ਸਤਿਗੁਰੂ ਜੀ ਦਾ ਨਾਮ ਸ਼ਾਮਿਲ ਹੋ ਗਿਆ ਤੇ ਜੇ ਭਾਵਨਾ ਦੇ ਨਾਲ ਗੁਰੂ ਕੇ ਲੰਗਰ ਦਾ ਅੱਧਾ ਪ੍ਰਸ਼ਾਦਾ ਵੀ ਛਕ ਲਈਏ ਨਾ, ਭਾਵਨਾ ਹੋਵੇ ਸਹੀ, ਜਿੱਥੇ ਸਾਧ ਸੰਗਤ ਜੀ ਪੇਟ ਦੀ ਭੁੱਖ ਮਿੱਟਦੀ ਉੱਥੇ ਕਈ ਰੋਗ ਮਿੱਟ ਜਾਂਦੇ ਨੇ। ਪ੍ਰਾਤਨ ਗੁਰਸਿੱਖਾਂ ਦੇ ਅੱਜ ਵੀ ਦਰਸ਼ਨ ਹੋ ਜਾਂਦੇ ਨੇ, ਉਹ ਗੁਰੂ ਕੀ ਦੇਗ ਭੋਗ ਪੈਣ ਤੇ ਪੁੱਜ ਕੇ ਵੀ ਲੈਂਦੇ ਨੇ, ਕਿੰਨੀ ਵੀ ਦੂਰ ਹੋਣ ਤੇ ਭੋਗ ਪੈਂਦਾ ਹੋਵੇ ਤੇ ਕੰਮ ਛੱਡ ਕੇ ਵੀ ਆ ਜਾਣਗੇ, ਦੇਗ ਜ਼ਰੂਰ ਛਕਣੀ ਹੈ। ਕਾਰਨ ਕੀ ਹੈ? ਜਦੋਂ ਦੇਗ ਬਣਾਈ ਗਈ ਉਦੋਂ ਜਪਜੀ ਸਾਹਿਬ ਜੀ ਦਾ ਪਾਠ ਹੋਇਆ, ਜਦੋਂ ਦੇਗ ਗੁਰੂ ਕੀ ਹਜ਼ੂਰੀ 'ਚ ਆ ਗਈ ਉਦੋਂ ਆਨੰਦ ਸਾਹਿਬ ਜੀ ਦਾ ਪਾਠ ਹੋਇਆ, ਜਦੋਂ ਅਰਦਾਸ ਹੋਈ ਉਦੋਂ ਕਿਰਪਾਨ ਭੇਟ ਕਰਕੇ ਸਤਿਗੁਰੂ ਜੀ ਨੂੰ ਭੋਗ ਲਗਾਇਆ ਗਿਆ, ਹੁਣ ਸਤਿਗੁਰੂ ਜੀ ਨੇ ਇਸ ਦੇ ਵਿੱਚੋਂ ਛਕਿਆ, ਇਹ ਸਤਿਗੁਰੂ ਜੀ ਦਾ ਸੀਤਲ ਪ੍ਰਸ਼ਾਦ ਹੈ। ਅਸੀਂ ਸਨਮਾਨ ਦੇ ਨਾਲ ਸੀਤਲ ਪ੍ਰਸ਼ਾਦ ਕਹਿੰਦੇ ਹਾਂ, ਜੇ ਲੋਕ ਬੋਲੀ ਆਮ ਭਾਸ਼ਾ ਵਿੱਚ ਕਿਹਾ ਜਾਵੇ ਜਿਸ ਵਿੱਚੋਂ ਛਕ ਲਿਆ ਜਾਵੇ ਉਸ ਨੂੰ ਕਿਹਾ ਜਾਂਦਾ ਜੂਠਾ, ਇਹ ਸਤਿਗੁਰੂ ਜੀ ਦਾ ਜੂਠਾ ਪ੍ਰਸ਼ਾਦ, ਪਰ ਸਨਮਾਨ ਵਾਸਤੇ ਜੂਠਾ ਨਾ ਕਹਿ ਕਰਕੇ ਸੀਤਲ ਕਿਹਾ ਜਾਂਦਾ ਹੈ, ਇਹ ਭੋਗ ਦਾ ਪ੍ਰਸ਼ਾਦ ਹੈ, ਸੀਤਲ ਪ੍ਰਸ਼ਾਦ ਹੈ, ਛਕਾਂਗੇ ਤੇ ਜੀਵਨ ਬਦਲ ਜਾਣਗੇ। ਤੇ ਸਾਧ ਸੰਗਤ ਜੀ ਇਸ ਦੇ ਵਿੱਚ ਸੱਚਾਈ ਵੀ ਹੈ, ਜਿਹੜੇ ਭਾਵਨਾ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਵੀ ਛਕ ਲੈਂਦੇ ਨੇ ਨਾ, ਛੋਟੇ ਮੋਟੇ ਰੋਗ ਉਹਨਾਂ ਦੇ ਪ੍ਰਸ਼ਾਦ ਛਕਣ ਦੇ ਨਾਲ ਹੀ ਕੱਟੇ ਜਾਂਦੇ ਨੇ। ਭਾਵਨਾ ਹੋਵੇ ਸਹੀ, ਇਹ ਛਕਣ ਦੀ ਵੀ ਵਿਧੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰਦੇ ਹਾਂ, ਅਨ ਦਿਨ ਅਨੰਦ ਭਇਆ, ਰਾਤ ਦਿਨ ਨਾਮ ਜਪਦਿਆਂ ਮਨ ਦੇ ਅੰਦਰ ਆਨੰਦ ਪ੍ਰਗਟ ਹੋਇਆ ਆਇਆ ਹੈ, ਮਨ ਬਿਗਸਿਆ ਮਨ ਖਿੜਾਓ ਦੇ ਸਹਿਤ ਹੋਇਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਇਹ ਦਾਤ ਮਿਲੀ ਕਿਵੇਂ ਹੈ? ਹਰ ਹਰ ਸਵਾਮੀ ਪ੍ਰੀਤ ਲਗਾਈ, ਹਰੀ ਪਰਮੇਸ਼ਰ ਜੀ ਦਾ ਹਰ ਵੇਲੇ ਨਾਮ ਜਪਣੇ ਦੀ ਪ੍ਰੀਤੀ ਸਵਾਮੀ ਜੀ ਨੇ ਸਾਡੇ ਮਨ ਦੇ ਅੰਦਰ ਲਗਾ ਦਿੱਤੀ ਹੈ। ਜਿਤਨੇ ਸਾਸ ਲਈਏ ਹਮ ਗ੍ਰਾਸ, ਜਿੰਨੇ ਵੀ ਸਾਹ ਲੈਂਦੇ ਹਾਂ ਨਾਮ ਜਪਦੇ ਹਾਂ, ਤੇ ਜਿੰਨੇ ਵੀ ਗ੍ਰਾਸ, ਜਿੰਨੀਆਂ ਬੁਰਕੀਆਂ, ਜਿੰਨੇ ਕੌਰ, ਜਿੰਨੀਆਂ ਗ੍ਰਾਹੀਆਂ ਮੁੱਖ ਵਿੱਚ ਭੋਜਨ ਦੀਆਂ ਪਾਉਂਦੇ ਹਨ ਤਾਂ ਵੀ ਨਾਮ ਹੀ ਜਪਦੇ ਹਾਂ। ਅਤੇ ਗੁਰਮੁਖ ਪਿਆਰਿਆਂ ਦੀ ਇਹ ਜੁਗਤੀ ਵੀ, ਇਹ ਸਾਧ ਸੰਗਤ ਜੀ ਜਿਹੜੇ ਮਨ ਦੀ ਅਵਸਥਾ ਕਰਕੇ ਜਪਦੇ ਨੇ, ਇੱਕ ਜੁਗਤੀ ਇਹ ਵੀ ਰੱਖਦੇ ਨੇ, ਜਿੰਨੀ ਵਾਰ ਭੋਜਨ ਨੂੰ ਚਬਾਉਂਦੇ ਨੇ ਨਾ, ਜਿੰਨੀ ਵਾਰ ਚਬਾਉਂਦੇ ਨੇ ਓਨੀ ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿੰਨੀ ਵਾਰ ਚਬਾਉਂਦੇ ਨੇ ਓਨੀ ਵਾਰ ਮਨ ਵਿੱਚ ਵਾਹਿਗੁਰੂ ਕਹਿਣਾ। ਇਸ ਜੁਗਤੀ ਨੂੰ ਕਦੇ ਧਾਰਨ ਕਰਕੇ ਦੇਖ ਲਿਓ, ਕੁਝ ਦਿਨ ਅਭਿਆਸ ਤੇ ਕਰਨਾ ਪਵੇਗਾ, ਪਰ ਪ੍ਰਸ਼ਾਦਾ ਛਕਣੇ ਦਾ, ਭੋਜਨ ਛਕਣੇ ਦਾ ਸਾਧ ਸੰਗਤ ਜੀ ਆਨੰਦ ਆ ਜਾਵੇਗਾ, ਰਸ ਆ ਜਾਵੇਗਾ। ਤੇ ਆਮ ਕਰਕੇ ਦੇਖਿਆ ਵੀ ਜਾਂਦਾ, ਮਨੁੱਖ ਸਾਰਾ ਜ਼ੋਰ ਲਾ ਦਿੰਦਾ ਕਿ ਭੋਜਨ ਸਵਾਦਲਾ ਬਣੇ, ਰਸ ਵਾਲਾ ਬਣੇ, ਤਾਂ ਜਦੋਂ ਭੋਜਨ ਪੱਕ ਕੇ ਤਿਆਰ ਹੋ ਜਾਂਦਾ ਫਿਰ ਮੂੰਹ 'ਚ ਰੱਖਦਾ ਹੀ ਨਹੀਂ, ਫਿਰ ਨਿਕਲ ਜਾਂਦਾ ਛੇਤੀ ਦੇ ਨਾਲ। ਕਾਲੀ ਇੰਨੀ ਪਈ ਹੈ, ਰਸਦਾਇਕ ਭੋਜਨ ਸਵਾਦਲਾ ਭੋਜਨ ਤਿਆਰ ਤੇ ਕਰਨਾ ਪਰ ਗਲੇ ਤੋਂ ਥੱਲੇ ਉਤਰ ਗਿਆ, ਫਿਰ ਤੇ ਕੋਈ ਰਸ ਕੋਈ ਸਵਾਦ ਹੈ ਹੀ ਨਹੀਂ। ਰਸ ਉਦੋਂ ਤੱਕ, ਸਵਾਦ ਉਦੋਂ ਤੱਕ ਜਦੋਂ ਤੱਕ ਰਸਨਾ ਤੇ, ਪਰ ਮਨੁੱਖ ਨੂੰ ਕਾਲੀਆਂ ਇੰਨੀਆਂ ਨੇ ਭੋਜਨ ਨੂੰ ਖਾਂਦਾ ਨਹੀਂ, ਕੇਵਲ ਤਾਂ ਕੇਵਲ ਨਿਗਲਦਾ ਹੈ। ਸਾਧ ਸੰਗਤ ਜੀ, ਇਸ ਪ੍ਰਕਾਰ ਭੋਜਨ ਨੂੰ ਰਸ ਲੈ ਕਰਕੇ ਚਿੱਥ ਚਬਾ ਕਰਕੇ ਛਕਣਾ, ਫਿਰ ਉਸਦਾ ਜਿਹੜਾ ਪੂਰਾ ਅਸਰ ਹੈ ਨਾ, ਉਸਦਾ ਰਸ ਹੈ ਸਰੀਰ ਨੂੰ ਮਿਲਦਾ ਤੇ ਤਾਕਤ ਵੀ ਮਿਲਦੀ ਹੈ, ਤੇ ਜਦੋਂ ਨਾਮ ਸ਼ਾਮਿਲ ਹੋ ਜਾਂਦਾ ਹੈ ਫਿਰ ਉਹ ਭੋਜਨ ਤਨ ਦੇ ਅੰਦਰ ਵਿਕਾਰ ਪੈਦਾ ਨਹੀਂ ਕਰਦਾ, ਮਨ ਦੇ ਅੰਦਰ ਵਿਕਾਰ ਪੈਦਾ ਨਹੀਂ ਕਰਦਾ, ਤਨ ਅਤੇ ਮਨ ਦੇ ਅੰਦਰ ਪਿਆਰ ਪੈਦਾ ਕਰਦਾ ਹੈ। ਇਹ ਜੁਗਤੀਆਂ ਨੇ ਸਤਿਗੁਰੂ ਜੀ ਦੀਆਂ ਭੋਜਨ ਛਕਣੇ ਦੀਆਂ। ਭੋਜਨ ਛਕਣਾ ਵੀ ਇੱਕ ਸਾਧਨਾ ਹੈ, ਜਿਵੇਂ ਬਾਣੀ ਪੜ੍ਹਨੀ, ਸਿਮਰਨ ਕਰਨਾ, ਜੀਵਨ ਨੂੰ ਸੁਚੱਜਾ ਕਰਨਾ ਇੱਕ ਸਾਧਨਾ ਹੈ ਨਾ, ਭੋਜਨ ਛਕਣਾ ਵੀ ਇੱਕ ਸਾਧਨਾ ਹੈ। ਇਸ ਕਰਕੇ ਜਿਸ ਵੇਲੇ ਭੋਜਨ ਛਕਣ ਰੂਪੀ ਸਾਧਨਾ ਕਰਨੀ ਹੈ, ਭੋਜਨ ਪਕਾਉਣ ਵੇਲੇ ਵੀ ਨਾਮ ਤੋਂ ਬਿਨਾਂ ਦੂਜੀ ਬਾਤ ਨਾ ਹੋਵੇ, ਭੋਜਨ ਛਕਣ ਵੇਲੇ ਵੀ ਨਾਮ ਤੋਂ ਬਿਨਾਂ ਦੂਜੀ ਬਾਤ ਨਾ ਹੋਵੇ, ਅਤੇ ਛੋਟੇ ਮੋਟੇ ਕਰਮ ਅਤੇ ਜਿਹੜੇ ਰੋਕ ਨੇ ਉਹ ਭੋਜਨ ਨਾਲ ਹੀ ਕੱਟੇ ਜਾਂਦੇ ਨੇ, ਕਿਉਂਕਿ ਉਹ ਭੋਜਨ ਪ੍ਰਸ਼ਾਦ ਬਣ ਜਾਂਦਾ। ਕਿੰਨੇ ਗੁਰਸਿੱਖਾਂ ਦੇ ਘਰਾਂ ਦੇ ਅੰਦਰ ਸਾਧ ਸੰਗਤ ਜੀ ਇਹ ਗੁਰਮਤ ਦੇਖੀ ਜਾਂਦੀ ਹੈ, ਤਿੰਨੇ ਵੇਲੇ ਤਾਜ਼ਾ ਭੋਜਨ ਪ੍ਰਸ਼ਾਦਾ ਜਦੋਂ ਪੱਕਦਾ ਨਾ, ਤੇ ਪਹਿਲਾਂ ਥਾਲ ਪਰੋਸ ਕੇ ਸਤਿਗੁਰੂ ਜੀ ਨੂੰ ਭੋਗ ਲਵਾਇਆ ਜਾਂਦਾ ਹੈ। ਜਿਨ੍ਹਾਂ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਪ੍ਰਕਾਸ਼ ਨੇ, ਉਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਖੜ ਕੇ ਭੋਗ ਲਗਵਾਉਂਦੇ ਨੇ, ਅਤੇ ਜਿਨ੍ਹਾਂ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਪ੍ਰਕਾਸ਼ ਨਹੀਂ, ਉਹ ਰਸੋਈ ਦੇ ਵਿੱਚ ਹੀ ਥਾਲ ਪਰੋਸ ਕੇ ਨਾ, ਅਰਦਾਸ ਬੇਨਤੀ ਕਰਕੇ, ਕਿਰਪਾਨ ਭੇਟਾ ਕਰਕੇ ਸਤਿਗੁਰੂ ਜੀ ਨੂੰ ਭੋਗ ਲਗਵਾ ਕਰਕੇ ਫਿਰ ਪਰਿਵਾਰ ਨੂੰ ਭੋਜਨ ਛਕਾਉਂਦੇ ਨੇ, ਅਤੇ ਜਿਨ੍ਹਾਂ ਘਰਾਂ ਵਿੱਚ ਸਵਾਣੀਆਂ ਐਸੀਆਂ ਸੁਚੱਜੀਆਂ ਨੇ, ਸਤਿਗੁਰੂ ਜੀ ਨੂੰ ਭੋਗ ਲਗਵਾ ਕਰਕੇ ਫਿਰ ਪਤੀ ਨੂੰ ਫਿਰ ਬੱਚਿਆਂ ਨੂੰ ਛਕਾਉਂਦੀਆਂ ਨੇ, ਉਹਨਾਂ ਪਰਿਵਾਰਾਂ ਦੇ ਜੀਵਨ ਦੇਖੋ, ਪਰਿਵਾਰਾਂ ਦੇ ਵਿੱਚ ਆਪਸੀ ਪਿਆਰ ਅਤੇ ਇਤਫਾਕ ਦੇਖੋ, ਉਹਨਾਂ ਦੇ ਜੀਵਨ ਦਾ ਰਸ ਦੇਖੋ, ਨਾਮ ਬਾਣੀ ਦੇ ਨਾਲ ਪਿਆਰ ਦੇਖੋ। ਆਪਾਂ ਕੁਰਬਾਨ ਤੇ ਕਰ ਦੇਣਗੇ ਪਰ ਗੁਰਮਤ ਤੋਂ ਕਦੇ ਪੈਰ ਪਿੱਛੇ ਨਹੀਂ ਹਟਾਉਣਗੇ, ਸਤਿਗੁਰੂ ਜੀ ਤੋਂ ਕਦੇ ਬੇਮੁੱਖ ਨਹੀਂ ਹੋਣਗੇ। ਸਾਧ ਸੰਗਤ ਜੀ, ਇਸੇ ਪ੍ਰਕਾਰ ਜਿਵੇਂ ਮਨ ਦਾ ਭੋਜਨ ਆਤਮਾ ਦੀ ਖੁਰਾਕ ਭਜਨ ਹੈ, ਸਰੀਰ ਦਾ ਸਾਧ ਸੰਗਤ ਜੀ ਭੋਜਨ ਸਰੀਰ ਦੀ ਖੁਰਾਕ ਪ੍ਰਸ਼ਾਦਾ ਹੈ, ਇਸ ਪ੍ਰਕਾਰ ਭੋਜਨ ਅਤੇ ਭਜਨ ਦੋ ਪ੍ਰਕਾਰ ਦੀ ਖੁਰਾਕ ਹੈ। ਜਿਹੜਾ ਭੋਜਨ ਇਹ ਤਨ ਦੀ ਖੁਰਾਕ ਹੈ, ਜਿਹੜਾ ਭਜਨ ਇਹ ਮਨ ਦੀ ਖੁਰਾਕ ਹੈ। ਭਜਨ ਭੋਜਨ ਦੇ ਨਾਲ ਸ਼ਾਮਿਲ ਕਰ ਲਈਏ, ਤਨ ਦੀ ਖੁਰਾਕ ਵੀ ਸ਼ੁੱਧ ਹੋ ਜਾਵੇ ਅਤੇ ਸਾਧ ਸੰਗਤ ਜੀ ਤਨ ਦੇ ਰੋਗ ਵੀ ਮਿਟ ਜਾਂਦੇ ਨੇ, ਬੁਰਿਆਈਆਂ ਵੀ ਮਿਟ ਜਾਂਦੀਆਂ ਨੇ, ਵਿਕਾਰ ਵੀ ਮਿਟ ਜਾਂਦੇ ਨੇ। ਫਿਰ ਇਸ ਪ੍ਰਕਾਰ ਨਾਮ ਜਪਦਿਆਂ ਭੋਜਨ ਪਕਾਇਆ ਗਿਆ, ਨਾਮ ਜਪਦਿਆਂ ਭੋਜਨ ਛਕਿਆ ਗਿਆ, ਫਿਰ ਜੈਸਾ ਖਾਓ ਅੰਨ ਤੈਸਾ ਹੋਏ ਮਨ, ਵਾਹਿਗੁਰੂ ਜੀ ਦੇ ਪਿਆਰ ਵਾਲਾ ਨਾਮ ਦੇ ਜਪ ਵਾਲਾ ਮਨ ਹੋ ਜਾਂਦਾ। ਸਾਧੂ ਜਨ ਸੰਤ ਜਨਾਂ ਦੇ ਕੋਲ ਜਾ ਕਰਕੇ ਕੋਈ ਪੁੱਛੇ ਨਾ, ਮਨ ਨਹੀਂ ਲੱਗਦਾ, ਅਤੇ ਸਾਧ ਸੰਗਤ ਜੀ ਕਈ ਵਾਰ ਇਵੇਂ ਵੀ ਦੇਖਿਆ ਜਾਂਦਾ, ਫਿਰ ਸੰਤ ਜਨ ਪੁੱਛਦੇ ਕੰਮ ਕੀ ਕਰਦਾ ਹੁੰਦਾ ਜੀ, ਦੁਕਾਨ ਕਰਦਾ, ਗਾਹਕਾਂ ਨਾਲ ਝੂਠ ਤਾਂ ਨਹੀਂ ਬੋਲਦਾ, ਘੱਟ ਤਾਂ ਨਹੀਂ ਤੋਲ ਕੇ ਦਿੰਦਾ, ਜੇ ਘੱਟ ਤੋਲ ਕੇ ਦਿੰਦਾ, ਜੇ ਝੂਠ ਬੋਲਦਾ ਫਿਰ ਤੇਰੀ ਧਰਮ ਦੀ ਕਿਰਤ ਨਹੀਂ। ਸਤਿਗੁਰੂ ਜੀ ਦੇ ਬਚਨ ਨੇ ਕਿਰਤ ਧਰਮ ਦੀ ਕਰਨੀ, ਜੇ ਧਰਮ ਦੀ ਕਿਰਤ ਹੋਵੇਗੀ, ਧਰਮ ਦੀ ਕਿਰਤ ਚੋਂ ਦਸਵੰਧ ਕੱਢ ਕਰਕੇ ਛਕੇਗਾ ਤੇ ਮਨ ਲੱਗੇਗਾ, ਪਾਪ ਦੀ ਕਿਰਤ ਕਰਕੇ ਖਾਵੇਗਾ ਫਿਰ ਮਨ ਨਹੀਂ ਲੱਗੇਗਾ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਕਰਕੇ ਗ੍ਰਾਸ ਬਚਨ ਵਾਰ ਵਾਰ ਭਜਨ ਦੇ ਨਾਲ ਭੋਜਨ ਦੇ ਬਚਨ ਆਉਂਦੇ ਨੇ ਕਿ ਭੋਜਨ ਛਕਦਿਆਂ ਵੀ ਨਾਮ ਦਾ ਜਪ ਕਰਨਾ, ਇਸ ਦਾ ਵੱਡਾ ਪ੍ਰਭਾਵ ਸਰੀਰ 'ਤੇ ਹੈ। ਅਤੇ ਜੇ ਕਿਸੇ ਨੂੰ ਲੱਗੇ ਕਿ ਭੋਜਨ ਦਾ ਮਨ ਦੇ ਉੱਪਰ ਅਸਰ ਨਹੀਂ, ਫਿਰ ਇੱਕ ਦਿਨ ਭੋਜਨ ਛੱਡ ਕੇ ਦੇਖ ਲਿਓ ਇੱਕ ਵਕਤ ਦਾ ਭੋਜਨ ਛੱਡ ਕੇ ਮਨ ਕਿਵੇਂ ਕਲਪਦਾ, ਕਿਵੇਂ ਕ੍ਰਿਝਦਾ, ਕਿਵੇਂ ਦੁਖੀ ਹੁੰਦਾ, ਕਿਵੇਂ ਵਿਆਕੁਲ ਹੁੰਦਾ। ਜੇ ਇੱਕ ਵਕਤ ਦਾ ਭੋਜਨ ਛਕਣ ਦੇ ਨਾਲ ਭੁੱਖ ਕਰਕੇ ਮਨ ਵਿਆਕੁਲ ਹੋ ਜਾਂਦਾ ਨਾ, ਤੇ ਸਾਧ ਸੰਗਤ ਜੀ ਚੰਗਾ ਭੋਜਨ ਛਕਣ ਦੇ ਨਾਲ ਮਨ ਵਾਹਿਗੁਰੂ ਜੀ ਦਾ ਪ੍ਰੇਮੀ ਵੀ ਹੋ ਜਾਂਦਾ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਤਾਂ ਬਚਨ ਕਰਨਾ ਕਰਦੇ ਨੇ, ਭਾਈ ਹੁਣ ਤੇ ਐਸਾ ਆਨੰਦ ਬਣ ਆਇਆ, ਰਾਤ ਦਿਨ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ, ਆਨੰਦ ਅਵਸਥਾ ਬਣ ਆਈ ਹੈ, ਮਨ ਵਿਗਸਿਆ ਹੈ, ਤੇ ਬਚਨ ਕਰਨਾ ਕਰਦੇ ਨੇ, ਭਾਈ ਵਾਹਿਗੁਰੂ ਜੀ ਦੇ ਸਵਾਮੀ ਜੀ ਦੇ ਨਾਮ ਦੀ ਮਨ ਦੇ ਅੰਦਰ ਪ੍ਰੀਤ ਐਸੀ ਪ੍ਰਗਟ ਹੋ ਲਈ ਆਈ ਹੈ, ਜਿੰਨੇ ਸਵਾਸ ਲੈਂਦੇ ਹਾਂ ਸਵਾਸ ਦੇ ਨਾਲ ਵੀ ਨਾਮ ਜਪਦੇ ਹਾਂ, ਜਿੰਨੇ ਗ੍ਰਾਸ, ਜਿੰਨੀਆਂ ਬੁਰਕੀਆਂ, ਜਿੰਨੀਆਂ ਗ੍ਰਹੀਆਂ ਛਕਦੇ ਹਾਂ, ਓਨੀ ਵਾਰ ਵੀ ਵਾਹਿਗੁਰੂ ਜੀ ਦਾ ਨਾਮ, ਜਿੰਨੀ ਵਾਰ ਵੀ ਮੁੱਖ ਵਿੱਚ ਬੁਰਕੀ ਪਾਉਣੀ ਓਨੇ ਵਾਰੀ ਵਾਹਿਗੁਰੂ ਕਹਿੰਦੇ ਆ। ਸਾਧ ਸੰਗਤ ਜੀ, ਐਸਾ ਗੁਰਮੁਖਾਂ ਦਾ ਜੀਵਨ ਅੱਜ ਵੀ ਵਿਰਲਿਆਂ ਦਾ ਦੇਖਣ ਵਿੱਚ ਆਉਂਦਾ, ਭੋਜਨ ਛਕਦੇ ਹਰ ਬੁਰਕੀ ਦੇ ਨਾਲ ਤੇ ਹਰ ਵਾਰ ਚਬਾਉਣ ਦੇ ਨਾਲ ਵਾਹਿਗੁਰੂ ਮਨ ਦੇ ਅੰਦਰ ਕਹਿਣਾ ਕਰਦੇ ਹਨ ਜੀ,
1: ਕਿਲ ਬਿਖ ਦਹਨ ਭਏ ਖਿਨ ਅੰਤਰ।
0: ਮਹਾਰਾਜ, ਐਸਾ ਜੀਵਨ ਬਣ ਜਾਵੇ ਫਿਰ ਫਲ ਕੀ ਮਿਲਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਹੜੇ ਜਨਮ ਜਨਮਾਂਤਰਾਂ ਦੇ ਕਿਲਬਿਖ ਪਾਪ ਤੇ ਬੱਜਰ ਪਾਪ ਨੇ ਨਾ, ਉਹ ਖਿਨ ਮਾਤਰ ਸਮੇਂ ਦੇ ਅੰਦਰ ਦਹਿਨ ਭਏ ਸੜ ਜਾਂਦੇ ਨੇ। ਜੈਸੇ ਪਾਵਕ ਕਾਸ਼ਟ ਪਸਮੰ ਕਰੋਤ, ਲੱਖਾਂ ਟਨ ਲੱਕੜਾਂ ਹੋਣ ਨਿੱਕੀ ਜੀ ਚੰਗਿਆੜੀ ਅੱਗ ਦੀ ਲਾ ਦਈਏ, ਸਾਰੀਆਂ ਸੜ ਕੇ ਸਵਾਹ ਹੋ ਜਾਂਦੀਆਂ ਨੇ ਨਾ। ਲੱਖਾਂ ਜਨਮਾਂ ਦੇ ਕਰੋੜਾਂ ਕਰੋੜਾਂ ਪਾਪ ਹੋਣ ਤੇ ਨਾਮ ਦੀ ਚੰਗਿਆੜੀ ਲਾ ਦਈਏ, ਸਾਰੇ ਸੜ ਕੇ ਸਵਾਹ ਹੋ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਜਦੋਂ ਇਵੇਂ ਨਾਮ ਜਪਿਆ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਸੜ ਕੇ ਸਵਾਹ ਹੋ ਗਏ।
1: ਟੂਟ ਗਏ ਮਾਇਆ ਕੇ ਫਾਸ,
0: ਜਿਹੜੇ ਮਾਇਆ ਦੀ ਫਾਸ, ਮਾਇਆ ਦੇ ਬੰਧਨ, ਮਾਇਆ ਦੀਆਂ ਫਾਈਆਂ ਕਦੇ ਟੁੱਟਦੀਆਂ ਨਹੀਂ ਨਾ। ਜਦੋਂ ਇਸ ਪ੍ਰਕਾਰ ਦਾ ਜੀਵਨ ਬਣਿਆ, ਮਾਇਆ ਦੇ ਸਾਰੇ ਫੰਦੇ ਟੁੱਟ ਗਏ, ਮਾਇਆ ਦੀਆਂ ਸਾਰੀਆਂ ਮੋਹ ਰੂਪੀ ਫਾਈਆਂ ਟੁੱਟ ਗਈਆਂ।
1: ਕਿਆ ਹਮ ਕਿਰਮ ਕਿਆ ਕਰਮ ਕਮਾਵਹੇ,
0: ਮਹਾਰਾਜ ਜਦੋਂ ਐਸੀ ਅਵਸਥਾ ਹੋ ਜਾਵੇ ਮਨ ਦੀ ਸਿਮਰਨ ਵਾਲੀ, ਫਿਰ ਮਨ ਦਾ ਭਾਵ ਕਿਵੇਂ ਦਾ ਬਣਦਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਐਸਾ ਭਾਵ ਬਣ ਜਾਂਦਾ ਵਾਹਿਗੁਰੂ ਜੀ ਦੇ ਸਨਮੁਖ, ਵਾਹਿਗੁਰੂ ਜੀ ਅਸੀਂ ਤਾਂ ਕਿਰਮ ਸਾਧ ਜਨਾ ਕੇ ਕੀਰੇ, ਆਪ ਜੀ ਦੀ ਸਾਧ ਸੰਗਤ ਦੇ ਚਰਨਾਂ ਦੇ ਹੇਠਾਂ ਰੋਲਣ ਵਾਲੇ ਛੋਟੇ ਛੋਟੇ ਕੀੜੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੇ ਵਿੱਚ ਐਸਾ ਕੀ ਬਲ ਹੈ ਕਿ ਅਸੀਂ ਉੱਤਮ ਕਰਮਾਂ ਨੂੰ ਕਮਾ ਸਕੀਏ?
1: ਮੂਰਖ ਮੁਗਧ ਰੱਖੇ ਪ੍ਰਭ ਤਾਸ,
0: ਮਹਾਰਾਜ ਤਾਸ ਇਹ ਆਪ ਜੀਆਂ ਦੀ ਕਿਰਪਾ ਹੈ, ਤਾਸ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਆ। ਮਹਾਰਾਜ ਇਹ ਆਪ ਜੀ ਦੀ ਵਡਿਆਈ ਹੈ, ਕਿਰਪਾ ਕਰਕੇ ਸਾਨੂੰ ਮੂਰਖਾਂ ਨੂੰ, ਸਾਨੂੰ ਤਮਾਮ ਜੀਵਾਂ ਨੂੰ, ਮੁਗਧਾਂ ਨੂੰ, ਅਗਿਆਨੀਆਂ ਨੂੰ ਆਪਣੀ ਚਰਨਾਂ ਦੀ ਸ਼ਰਨ ਦੇ ਵਿੱਚ ਤੁਸਾਂ ਨੇ ਰੱਖ ਲੈਣਾ ਕੀਤਾ ਹੈ ਜੀਓ। ਤਾਸ ਹੇ ਜਗਿਆਸੂ ਜਨੋ, ਤੇ ਸਤਾਸ ਵਾਹਿਗੁਰੂ ਜੀ ਦੀ ਇਹ ਬਖਸ਼ਿਸ਼ ਨਦਰ ਹੈ ਜੋ ਮੂਰਖਾਂ ਨੂੰ, ਮੁਗਧਾਂ ਨੂੰ, ਅਗਿਆਨੀਆਂ ਨੂੰ, ਅੰਧ ਤਾਈਆਂ ਕਰਨ ਵਾਲੇ ਨੂੰ ਵੀ ਬਖਸ਼ ਕਰਕੇ ਚਰਨਾਂ ਵਿੱਚ ਰੱਖ ਲੈਂਦੇ ਹਨ।
1: ਅਵਗਨਿਆਰੇ ਪਾਥਰ ਪਹਾਰੇ,
0: ਬੇਨਤੀਆਂ ਕਰਦੇ ਰਹੀਏ ਵਾਹਿਗੁਰੂ ਜੀ, ਅਸੀਂ ਔਗਣਾਂ ਦੇ ਸਹਿਤ ਹੋਣੇ ਕਰਕੇ ਪਾਪਾਂ ਰੂਪੀ ਭਾਰੇ ਪੱਥਰ ਹੋ ਰਹੇ ਹਾਂ।
1: ਸਤਸੰਗਤ ਮਿਲ ਤਰੇ ਤਰਾਸ,
0: ਮਹਾਰਾਜ ਜਿਹੜੇ ਆਪ ਜੀਆਂ ਦੀ ਸਤਸੰਗਤ ਦੇ ਨਾਲ ਮਿਲੇ ਨੇ ਨਾ, ਉਹ ਸੰਸਾਰ ਸਾਗਰ ਤੋਂ ਤਰ ਗਏ ਨੇ। ਤਰਾਸ, ਸਾਨੂੰ ਵੀ ਤਰ ਜਾਣ ਦੀ ਆਸ ਹੈ, ਕਿਰਪਾਲਤਾ ਕਰਕੇ ਸਾਡੀ ਵੀ ਆਸ ਪੂਰੀ ਕਰ ਦਿਓ, ਸਤਸੰਗਤ ਨਾਲ ਮੇਲ ਕਰਕੇ ਤਾਰ ਦੇਵੋ ਜੀ।
1: ਜੇਤੀ ਸ੍ਰਿਸ਼ਟ ਕਰੀ ਜਗਦੀ ਸਰ,
0: ਸਤਿਗੁਰੂ ਜੀ ਫਰਮਾਉਂਦੇ ਨੇ ਹੇ ਜਗਿਆਸੂ ਜਨੋ, ਜਿੰਨੀ ਵੀ ਸ੍ਰਿਸ਼ਟੀ ਹਰੀ ਅਕਾਲ ਪੁਰਖ ਵਾਹਿਗੁਰੂ ਜਗਤ ਦੇ ਈਸ਼ਵਰ ਜੀ ਨੇ ਉਤਪੰਨ ਕੀਤੀ, ਪੈਦਾ ਕੀਤੀ ਹੈ,
1: ਤੇ ਸਭ ਊਚ ਹਮ ਨੀਚ ਬਿਖਿਆਸ,
0: ਇਵੇਂ ਭਾਵਨਾ ਰੱਖਣੀਏ, ਉਹ ਸਾਰੀ ਸ੍ਰਿਸ਼ਟੀ ਦੇ ਸਾਰੇ ਜੀਵ ਸਾਡੇ ਤੋਂ ਚੰਗੇ ਹੀ ਨੇ। ਹਮ ਨੀਚ ਬਿਖਿਆਸ, ਅਸੀਂ ਨੀਚ ਹਾਂ, ਕਿਉਂ ਨੀਚ ਹੈ? ਬਿਖਿਆਸ, ਵਿਖਿਆਂ ਦੀ, ਵਿਸ਼ਿਆਂ ਦੀ ਆਸਮਾਨ ਵਿੱਚ ਲੱਗੀ ਹੋਈ ਹੈ, ਵਿਸ਼ਿਆਂ ਨੂੰ ਭੋਗਣ ਮਾਨਣ ਦੀ ਆਸਮਾਨ ਵਿੱਚ ਲੱਗੀ ਹੈ। ਇਸ ਕਰਕੇ ਐਸੀ ਬੇਨਤੀ ਕਰਨੀ ਹੈ, ਮਹਾਰਾਜ ਅਸੀਂ ਸਾਰਿਆਂ ਤੋਂ ਨੀਵੇਂ ਹਾਂ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਮੰਦਾ ਜਾਣਾ ਆਪ ਕਹੋ, ਅਵਰ ਭਲਾ ਸੰਸਾਰ, ਅਤੇ ਸਾਡਾ ਸੁਭਾਅ ਕਿਹੋ ਜਿਹਾ ਹੈ? ਸਾਰੇ ਸੰਸਾਰ ਨੂੰ ਤਾਂ ਮਾੜਾ ਕਹਿੰਦੇ ਹਾਂ ਅਤੇ ਆਪਣੇ ਆਪ ਨੂੰ ਚੰਗਾ ਸਿੱਧ ਕਰੀ ਜਾਂਦੇ ਹਾਂ। ਜਿਹੜਾ ਇੱਕ ਦੀ ਨਿੰਦਿਆ ਕਰੇ ਉਹੀ ਨਹੀਂ ਬਖਸ਼ਿਆ ਜਾਂਦਾ, ਅਤੇ ਜਿਹੜੇ ਪਰਮੇਸ਼ਰ ਜੀ ਦੇ ਪੈਦਾ ਕੀਤੇ ਸਾਰੇ ਹੀ ਸੰਸਾਰ ਦੀ ਨਿੰਦਿਆ ਕਰਦਾ ਹੋਵੇ, ਸਾਰੀ ਹੀ ਸ੍ਰਿਸ਼ਟੀ ਦੇ ਲੋਕਾਂ ਨੂੰ ਮਾੜਾ ਕਹਿੰਦਾ ਹੋਵੇ, ਉਹਦਾ ਮਨ ਕਿੱਥੋਂ ਟਿਕ ਜਾਵੇਗਾ? ਇਵੇਂ ਭਾਵਨਾ ਰੱਖਣੀ, ਮਹਾਰਾਜ ਅਸੀਂ ਸਾਰੀ ਹੀ ਸ੍ਰਿਸ਼ਟੀ ਤੋਂ ਨੀਚ ਕਰਮਾਂ ਨੂੰ ਕਰਨ ਵਾਲੇ ਬੁਰੇ ਹਾਂ, ਵਿਸ਼ਿਆਂ ਦੇ ਵਿੱਚ ਸਾਡੀ ਪ੍ਰੀਤੀ ਲੱਗੀ, ਵਿਸ਼ਿਆਂ ਦੇ ਵਿੱਚ ਹੀ ਆਸ ਲੱਗੀ ਹੋਈ ਏ, ਮਹਾਰਾਜ ਸਾਰੀ ਸ੍ਰਿਸ਼ਟੀ ਆਪ ਜੀਆਂ ਦੀ ਸਾਡੇ ਤੋਂ, ਮੇਰੇ ਤੋਂ ਉੱਤਮ ਹੀ ਹੈ ਜੀਓ।
1: ਹਮਰੇ ਔਗੁਣ ਸੰਗ ਗੁਰ ਮੇਟੇ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰਕੇ ਦੱਸੋ ਇਹ ਔਗੁਣ ਮਿਟਦੇ ਕਿਵੇਂ ਨੇ? ਜੋ ਵਿਖਿਆਂ ਦੀ ਮਨ ਵਿੱਚ ਵਿਸ਼ਿਆਂ ਦੀ ਆਸਾ ਲੱਗੀ ਇਹ ਮਿਟਦੀ ਕਿਵੇਂ ਹੈ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਜਗਿਆਸੂ ਮੁਖ ਦੁਆਰਾ, ਹਮਰੇ ਅਵਗੁਣ ਸੰਗ ਗੁਰ ਮੇਟੇ, ਭਾਈ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਗਤ ਕੀਤੀ ਨਾ, ਤੇ ਪੂਰਿਆ ਸਤਿਗੁਰਾਂ ਨੇ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰੇ ਔਗਣਾਂ ਨੂੰ ਮੇਟ ਦਿੱਤਾ। ਸਤਿਗੁਰਾਂ ਦੇ ਜੀਵਨ ਵਿੱਚ ਤੇ ਪਹਿਲਾਂ ਹੀ ਕੋਈ ਔਗਣ ਨਹੀਂ, ਇਹ ਸਤਿਗੁਰੂ ਜੀ ਨਿਮਰਤਾ ਭਾਵ ਦੇ ਨਾਲ ਜਗਿਆਸੂ ਮੁਖ ਦੁਆਰਾ ਉਚਾਰਦੇ ਨੇ। ਇਸੇ ਪ੍ਰਕਾਰ
1: ਹਮਰੇ ਔਗੁਣ ਸੰਗ ਗੁਰ ਮੇਟੇ,
0: ਬੇਨਤੀਆਂ ਕਰਦੇ ਰਹਿਣਾ ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਨੂੰ ਵੀ ਆਪਣੇ ਸੰਤ ਜਨਾਂ ਦੀ ਸੰਗਤ ਬਖਸ਼ਿਸ਼ ਕਰਕੇ ਨਾ, ਮਹਾਰਾਜ ਸਿਮਰਨ ਕਰਵਾ ਕਰਕੇ ਸਾਡੇ ਵੀ ਔਗਣਾਂ ਨੂੰ ਮੇਟੇ ਮੇਟ ਦੇਣਾ ਕਰੋ।
1: ਜਨ ਨਾਨਕ ਮੇਲ ਲੀਏ ਪ੍ਰਭ ਪਾਸ,
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਇਵੇਂ ਬੇਨਤੀਆਂ ਕਰਦੇ ਰਹੀਏ, ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਆਪਣੇ ਸਰੂਪ ਰੂਪ ਦੇ ਨਾਲ ਮੇਲ ਲੈਣਾ ਕਰੋ। ਪ੍ਰਭੂ ਪਰਮੇਸ਼ਰ ਜੀ ਆਪ ਜੀਆਂ ਦੇ ਉੱਪਰ ਹੀ ਆਸ ਹੈ ਕਿ ਸਾਨੂੰ ਤਾਰ ਲਵੋਗੇ। ਮਹਾਰਾਜ ਜਿਹੜੇ ਜਿਹੜੇ ਵੀ ਸਤ ਸੰਗਤ ਦੇ ਨਾਲ ਮਿਲੇ ਨੇ, ਜਿਨ੍ਹਾਂ ਨੂੰ ਤੁਸਾਂ ਨੇ ਸਤ ਸੰਗਤ ਦੇ ਨਾਲ ਮਿਲਿਆ, ਉਹਨਾਂ ਦੇ ਸਾਰੇ ਔਗਣ ਮੇਟ ਦਿੱਤੇ ਨੇ। ਕਿਰਪਾ ਕਰਕੇ ਸਾਡੇ ਵੀ ਔਗਣ ਮੇਟੋ। ਆਪ ਜੀ ਦੇ ਨਾਲ ਮਿਲਣੇ ਦੀ ਆਸ ਹੈ ਜੀ, ਆਪਣੇ ਪਾਵਨ ਦੀਦਾਰਿਆਂ ਦੀ ਦਾਤ ਸਾਡੇ ਤਾਂ ਹੀ ਬਖਸ਼ਿਸ਼ ਕਰਨਾ ਕਰੋ ਜੀ, ਮੇਲ ਲਈਏ ਪ੍ਰਭ ਪਾਸ। ਆਸ ਵੀ ਆਪ ਜੀ ਦੇ ਉੱਪਰ ਹੈ ਤੇ ਮਹਾਰਾਜ ਆਪ ਜੀ ਕਿਰਪਾਲਤਾ ਕਰ ਦਿਓ, ਆਪਣੇ ਪਾਸ ਆਪਣੇ ਨਾਲ ਆਪਣੇ ਚਰਨਾਂ ਦੇ ਨਾਲ ਲਗਾ ਲੈਣਾ ਕਰ ਦਿਓ। ਜੋ ਸਰਨ ਆਵੈ ਤਿਸ ਕੰਠ ਲਗਾਵੈ ਕੰਠ ਲਾਵੈ ਇਹ ਬਿਰਧ ਸਵਾਮੀ ਸੰਦਾ। ਮਹਾਰਾਜ ਸਾਨੂੰ ਵੀ ਆਪਣੇ ਪਾਸ ਚਰਨਾਂ ਦੇ ਨਾਲ ਲਾ ਕਰਕੇ ਮਿਲ ਲੈਣਾ ਕਰੋ ਜੀ।
1: ਕਾਨੜਾ ਮਹੱਲਾ ਚੌਥਾ।
0: ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਕਾਨੜੇ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼

0: ਅੱਛਾ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦੀ ਵਿਧੀ ਕੀ ਹੈ, ਜੁਗਤੀ ਕੀ ਹੈ? ਕਿਉਂਕਿ ਨਾਮ ਦਾ ਤੇ ਪਤਾ, ਨਾਮ ਜਪਣਾ, ਪਰ ਜਪਣਾ ਕਿਵੇਂ ਆ ਇਹ ਨਹੀਂ ਪਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਮੇਰਾ ਮਨ ਭਾਈ ਅਸਾਂ ਨੇ ਮਨ ਨੰਨੀ ਨੂੰ ਸਿਹਾਰੀ ਹੈ, ਮਨ ਦੇ ਅੰਦਰ ਰਾਮ ਜੀ ਦੇ ਨਾਮ ਨੂੰ ਜਪਿਓ, ਜਪੜਿਆ ਹੈ ਗੁਰਵਾਕ ਸਤਿਗੁਰੂ ਜੀ ਦੇ ਬਚਨਾਂ ਦੁਆਰਾ। ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਨਾ ਤਿਵੇਂ ਜਪਿਆ। ਸਤਿਗੁਰੂ ਜੀ ਦੇ ਬਚਨ ਕਿਵੇਂ ਆ ਜੀ? ਸਤਿਗੁਰੂ ਜੀ ਦੇ ਬਚਨ ਨੇ ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ। ਘਰ ਬਾਹਰ ਛੱਡ ਕੇ ਜੰਗਲਾਂ ਵਿੱਚ, ਪਹਾੜਾਂ ਵਿੱਚ, ਬੇਲਿਆਂ ਵਿੱਚ ਜਾਣ ਦੀ ਲੋੜ ਨਹੀਂ। ਪਹਾੜਾਂ ਦੀਆਂ ਕੰਦਰਾਂ ਗੁਫਾਵਾਂ ਵਿੱਚ ਛੁਪਣ ਦੀ ਲੋੜ ਨਹੀਂ। ਪਾਣੀ ਦੇ ਵਿੱਚ ਖਲੋਣ ਦੀ ਜਾਂ ਜਲ ਧਾਰੇ ਕਰਨ ਦੀ ਲੋੜ ਨਹੀਂ। ਕਸ਼ਟ ਯੋਗ, ਹੱਠ ਯੋਗ ਕਰਨ ਦੀ ਲੋੜ ਨਹੀਂ। ਸਤਿਗੁਰੂ ਜੀ ਦੇ ਬਚਨ ਨੇ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਸਤਿਗੁਰੂ ਜੀ ਦੇ ਬਚਨ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸਤਿਗੁਰੂ ਜੀ ਦੇ ਬਚਨ ਨੇ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਲੰਬੀਆਂ ਤਾਣ ਕੇ ਸੌ ਨਹੀਂ ਰਹਿਣਾ, ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਲਗਾਉਣਾ ਤੇ ਜਪਣਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਮਨ ਛੇਤੀ ਇਕਾਗਰ ਹੁੰਦਾ, ਇਹ ਵੀ ਤੇ ਸਤਿਗੁਰੂ ਜੀ ਦੀ ਯੁਗਤੀ ਹੈ ਨਾ। ਦਿਨ ਵੇਲੇ ਨਹੀਂ ਮਨ ਇਕਾਗਰ ਹੁੰਦਾ, ਅੰਮ੍ਰਿਤ ਵੇਲੇ ਜਪ ਕੇ ਦੇਖੋ ਛੇਤੀ ਇਕਾਗਰ ਹੋਵੇਗਾ। ਫਿਰ ਜਿਹੜਾ ਨਾਮ ਜਪਣਾ ਰਸਨਾ ਦੇ ਨਾਲ, ਕੰਨਾਂ ਦੇ ਨਾਲ ਸੁਣਨਾ ਤੇ ਮਨ ਦੇ ਅੰਦਰ ਵਿਚਾਰਨਾ, ਹਰ ਕਾ ਨਾਮ ਧਿਆਏ ਸੁਣ। ਜਿਹੜਾ ਧਿਆਉਣਾ ਉਸਨੂੰ ਸੁਣਨਾ ਕੰਨਾਂ ਦੇ ਨਾਲ। ਇਸ ਪ੍ਰਕਾਰ ਜਦੋਂ ਧਿਆਉਂਦਿਆਂ ਹੋਇਆਂ, ਜਪਦਿਆਂ ਹੋਇਆਂ, ਉਚਾਰਦਿਆਂ ਹੋਇਆਂ ਸੁਣਨਾ ਤੇ ਨਾਲ ਮਨ ਦੀ ਵਿਚਾਰ, ਮਨ ਦੇ ਅੰਦਰ ਵਿਚਾਰ ਕਰਨੀ ਨਾ ਅਰਥਾਂ ਦੀ, ਫਿਰ ਮਨ ਛੇਤੀ ਇਕਾਗਰ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਪ੍ਰਕਾਰ ਬਚਨ ਕਰਦੇ ਨੇ, ਭਾਈ ਸਤਿਗੁਰਾਂ ਦੇ ਬਚਨ ਨੇ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪੋ, ਤੇ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਨਾ, ਜਪਿਓ ਗੁਰਵਾਕ। ਭਾਈ ਅਸਾਂ ਸੰਤ ਜਨਾਂ ਦੇ, ਸਾਧੂ ਮਹਾਤਮਾ ਜਨਾਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ।
1: ਹਰ ਹਰ ਕਿਰਪਾ ਕਰੀ ਜਗਦੀਸ਼।
0: ਦੇਖੋ ਸਤਿਗੁਰੂ ਜੀ ਦੀਆਂ ਕਿੰਨੀਆਂ ਯੁਗਤੀਆਂ ਨੇ, ਅੰਮ੍ਰਿਤ ਵੇਲੇ ਜਪ ਲਓ, ਸਾਰਾ ਦਿਨ ਕੰਮ ਕਰੋ, ਸਤਿਗੁਰੂ ਜੀ ਕਾਰਜ ਤੋਂ ਥੋੜ੍ਹਾ ਰੋਕਦੇ ਨੇ, ਪਰ ਕਾਰਜ ਕਰਦਿਆਂ ਵੀ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਨਾਮ ਜਪਦਿਆਂ ਕੀਤੇ ਹੋਏ ਧੰਦੇ ਧੰਧਾਰ ਧਰਮ ਦੀ ਕਿਰਤ ਬਣ ਜਾਵੇਗੀ, ਤੇ ਨਾਮ ਜਪਦਿਆਂ ਕੀਤੀ ਹੋਈ ਕਮਾਈ ਅੰਮ੍ਰਿਤ ਰੂਪ ਹੋ ਜਾਵੇਗੀ। ਕਮਾਈ ਤੇ ਸਾਧ ਸੰਗਤ ਜੀ ਸਾਰਾ ਸੰਸਾਰ ਕਰਦਾ ਹੈ, ਜਿਹੜੇ ਨਾਮ ਨੂੰ ਵਿਸਾਰ ਕੇ ਅਯੋਗ ਤਰੀਕਿਆਂ ਦੇ ਨਾਲ ਕਮਾਈ ਕਰਦੇ ਨੇ ਨਾ, ਤੇ ਸਤਿਗੁਰੂ ਜੀ ਫਿਰ ਬਚਨ ਕਰਨਾ ਕਰਦੇ ਨੇ, ਮਾਇਆ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ। ਮਾਇਆ ਸਾਰੇ ਸੰਸਾਰ ਨੂੰ ਨਹੀਂ ਖਾਂਦੀ ਜੀ, ਮਨ ਮੁਖਾਂ ਨੂੰ ਖਾਂਦੀ ਏ। ਜਿਨ੍ਹਾਂ ਨੇ ਗੁਰੂ ਵੱਲ ਪਿੱਠ ਕਰ ਲਈ ਤੇ ਮਨ ਨੂੰ ਮੁਖੀ ਬਣਾ ਲਿਆ, ਮਾਇਆ ਉਹਨਾਂ ਨੂੰ ਖਾਂਦੀ ਏ। ਮਹਾਰਾਜ ਫਿਰ ਗੁਰਮੁਖ ਬਚ ਗਏ ਜਾਂ ਗੁਰਮੁਖ ਵੀ ਖਾਧੇ ਗਏ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਮਨਮੁਖ ਖਾਧੇ ਗੁਰਮੁਖ ਉਭਰੇ। ਮਾਇਆ ਨੇ ਗੁਰਮੁਖਾਂ ਨੂੰ ਨਹੀਂ ਕੁਛ ਕਿਹਾ, ਗੁਰਮੁਖਾਂ ਨੂੰ ਨਹੀਂ ਖਾਧਾ, ਗੁਰਮੁਖਾਂ ਨੂੰ ਵਿਕਾਰੀ ਨਹੀਂ ਬਣਾਇਆ, ਮਨਮੁਖਾਂ ਨੂੰ ਖਾ ਲਿਆ ਮਾਇਆ ਨੇ, ਉਹਨਾਂ ਦੇ ਗੁਣਾਂ ਨੂੰ ਖਾ ਲਿਆ ਮਾਇਆ ਨੇ। ਗੁਰਮੁਖ ਮਾਇਆ ਦੇ ਮੋਹ ਚੋਂ ਉਭਰੇ ਜਿਨ ਸੱਚ ਨਾਮ ਚਿੱਤ ਲਾਇਆ। ਭਾਈ ਜਿਨ੍ਹਾਂ ਨੇ ਸੱਚੇ ਨਾਮ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਚਿੱਤ ਲਾਏ, ਲਗਾਵਣਾ ਕੀਤਾ ਨਾ, ਮਾਇਆ ਉਹਨਾਂ ਦੀ ਦਾਸੀ ਬਣ ਜਾਂਦੀ ਏ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਹ ਜੁਗਤੀ ਹੈ ਨਾ। ਅੰਮ੍ਰਿਤ ਵੇਲੇ ਵੀ ਜਪਣਾ, ਕਿਰਤ ਕਰਦਿਆਂ ਵੀ ਜਪਣਾ, ਤੁਰਦਿਆਂ ਫਿਰਦਿਆਂ ਵੀ ਜਪਣਾ, ਭੋਜਨ ਛਕਦਿਆਂ ਵੀ ਜਪਣਾ, ਇਹ ਸਾਰੀਆਂ ਜੁਗਤੀਆਂ ਹੀ ਨੇ ਨਾ ਸਤਿਗੁਰੂ ਜੀ ਦੀਆਂ ਬਖਸ਼ੀਆਂ। ਅਤੇ ਜਿਵੇਂ ਜਿਵੇਂ ਸਤਿਗੁਰੂ ਜੀ ਨੇ ਜੁਗਤੀਆਂ ਬਖਸ਼ੀਆਂ, ਤਿਵੇਂ ਤਿਵੇਂ ਜਪਣਾ ਕੀਤਾ ਹੈ। ਇਸੇ ਪ੍ਰਕਾਰ
1: ਹਰ ਹਰ ਕਿਰਪਾ ਕਰੀ ਜਗਦੀਸ਼ਰ,
0: ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਤੇ ਜਗਤ ਦੇ ਈਸ਼ਵਰ ਰੂਪ, ਮਾਲਕ ਰੂਪ ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ।
1: ਦੁਰਮਤ ਦੂਜਾ ਪਹਾਉ ਗਯੋ ਸਭ ਝਾਕ,
0: ਮਨ ਦੇ ਵਿੱਚੋਂ ਦੁਰਮਤ ਖੋਟੀ ਮਤ ਵੀ ਨਾਸ਼ ਹੋ ਗਈ, ਦੂਜਾ ਭਾਉ ਦਵੈਤ ਭਾਵਨਾ ਵੀ ਚਲੀ ਗਈ, ਗਯੋ ਸਭ ਝਾਕ। ਜਿਹੜਾ ਦੂਸਰਿਆਂ ਵੱਲ ਝਾਕ ਰਹਿੰਦੀ ਸੀ ਨਾ, ਫਲਾਨਾ ਪਦਾਰਥ ਫਲਾਨੇ ਤੋਂ ਮਿਲ ਜਾਵੇ, ਫਲਾਨਾ ਫਲਾਨੇ ਤੋਂ ਮਿਲ ਜਾਵੇ, ਮਹਾਦੇਵ ਛੇਤੀ ਮਾਲਾ ਮਾਲ ਕਰ ਦਿੰਦਾ, ਉਹ ਜਿਹੜਾ ਕਿ ਵਰ ਦੇਣ ਵਾਲਾ ਭੋਲਾ ਭੰਡਾਰੀ ਕਿਹਾ ਜਾਂਦਾ, ਉਹ ਸਾਰੀ ਝਾਕ ਫਿਰ ਜਗਿਆਸੂਆਂ ਦੀ ਮਿਟ ਗਈ। ਜਦੋਂ ਸਤਿਗੁਰੂ ਜੀ ਦੇ ਦੱਸੇ ਹੋਏ ਬਚਨਾਂ ਦੇ ਅਨੁਸਾਰ, ਕੀਤੇ ਹੋਏ ਬਚਨਾਂ ਦੇ ਅਨੁਸਾਰ ਨਾਮ ਜਪਿਆ, ਦੇਵੀ ਦੇਵਤਿਆਂ ਦੀ ਝਾਕ, ਪੰਡਤਾਂ ਮੁਲਾਣਿਆਂ ਦੀ ਝਾਕ, ਸਰਬਤ ਪ੍ਰਕਾਰ ਹੋਰਨਾਂ ਦੀ ਝਾਕ ਮਿਟ ਗਈ।
1: ਰਹਾਓ
0: ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਜੀਓ
1: ਨਾਨਾ ਰੂਪ ਰੰਗ ਹਰ ਕੇਰੇ।
0: ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ, ਭਾਈ ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਨਾ ਰੂਪ ਨੇ। ਮਹਾਰਾਜ ਤਿਸ ਦਾ ਰੂਪ ਤੇ ਕਥਨ ਕਰੋ, ਵਾਹਿਗੁਰੂ ਜੀ ਦਾ ਰੂਪ ਕਿਹੋ ਜਿਹਾ, ਰੰਗ ਕਿਹੋ ਜਿਹਾ, ਤੇ ਹਜ਼ੂਰ ਬਚਨ ਕਰਦੇ ਨੇ ਭਾਈ ਜੇ ਏਕ ਹੋਵੇ ਤੇ ਕਥਨ ਕਰੀਏ ਨਾ, ਉਹ ਤੇ ਜੇ ਏਕ ਹੈ ਫਿਰ ਅਨੇਕ ਹੈ ਵੀ ਆਪ ਹੀ ਹੈ। ਇਸ ਪ੍ਰਕਾਰ ਖਿਨ ਮਾਤਰ ਸਮੇਂ ਦੇ ਅੰਦਰ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਜੋ ਪਰਮੇਸ਼ਰ ਜੀ ਨੇ ਨਾਨਾ ਰੂਪ ਨਾਨਾ ਪ੍ਰਕਾਰ ਦੇ ਰੂਪ ਜਿੰਨੇ ਵੀ ਆਕਾਰ ਨਜ਼ਰ ਆਉਂਦੇ ਸਾਰੇ ਵਾਹਿਗੁਰੂ ਜੀ ਦੇ ਹੀ ਨੇ। ਨਾਨਾ ਰੂਪਾਂ ਨੂੰ ਤੇ ਨਾਨਾ ਪ੍ਰਕਾਰ ਦੇ ਰੰਗਾਂ ਨੂੰ ਵਾਹਿਗੁਰੂ ਜੀ ਧਾਰਨ ਵਾਲੇ ਨੇ। ਨਾਨਾ ਪ੍ਰਕਾਰ ਦੇ ਰੰਗ ਚੋਜ ਨੇ ਵਾਹਿਗੁਰੂ ਜੀ ਦੇ, ਨਾਨਾ ਪ੍ਰਕਾਰ ਦੇ ਰੰਗ ਕੌਤਕ ਹਨ ਵਾਹਿਗੁਰੂ ਜੀ ਦੇ।
1: ਘਟ ਘਟ ਰਾਮ ਰਵਿਓ ਗੁਪ ਲਾਕ,
0: ਜਿਹੜੇ ਪਰਮੇਸ਼ਰ ਜੀ ਨੇ ਨਾ ਉਹ ਘਟ ਘਟ ਹਿਰਦੇ ਹਿਰਦੇ ਦੇ ਅੰਦਰ ਰਵਿਓ ਵਸ ਰਹੇ ਨੇ, ਗੁਪ ਲਾਕ ਗੁਪਤ ਹੋ ਕਰਕੇ ਵਸਦੇ ਤੇ ਹਰ ਇੱਕ ਦੇ ਹਿਰਦੇ ਦੇ ਵਿੱਚ ਨੇ। ਪਰ ਸਾਧ ਸੰਗਤ ਜੀ ਜਾ ਕਰਕੇ ਸਕੈਨ ਵੀ ਕਰਾ ਲਈਏ ਸਾਰੇ ਸਰੀਰ ਦੀ, ਤੇ ਵਿੱਚ ਕਿਧਰੇ ਪਰਮੇਸ਼ਰ ਜੀ ਸਰੀਰ ਦੇ ਅੰਦਰ ਹੋਂਦ ਪ੍ਰਤੀਤ ਨਹੀਂ ਹੁੰਦੀ। ਕੋਈ ਮਸ਼ੀਨ ਉਸ ਨੂੰ ਪਕੜ ਨਹੀਂ ਸਕਦੀ, ਕੋਈ ਇੰਜੀਨੀਅਰ, ਕੋਈ ਫਿਲੋਸਫਰ, ਕੋਈ ਡਾਕਟਰ, ਕੋਈ ਸਿਆਣਾ ਉਸ ਦੇ ਤੱਕ ਪਹੁੰਚ ਨਹੀਂ ਸਕਦਾ। ਉਸ ਵਾਹਿਗੁਰੂ ਜੀ ਤੱਕ ਪਹੁੰਚ ਜੋ ਹਿਰਦੇ ਅੰਦਰ ਵਸਦੇ ਨੇ ਨਾ, ਸਤਿਗੁਰੂ ਜੀ ਦੇ ਬਖਸ਼ੇ ਹੋਏ ਗੁਰ ਸ਼ਬਦ ਦੁਆਰਾ ਹੁੰਦੀ ਏ, ਹੋਰ ਕੋਈ ਯਤਨ ਨਹੀਂ, ਕਿਉਂਕਿ ਗੁਪਤ ਹੋ ਕਰਕੇ ਵਸ ਰਹੇ ਨੇ। ਸਾਧ ਸੰਗਤ ਜੀ ਹੁਣ ਧਰਤੀ ਦੇ ਥੱਲੇ ਪਾਣੀ ਹੈ ਨਾ, ਤੇ ਇਸ ਪ੍ਰਕਾਰ ਉੱਪਰੋਂ ਦੇਖਣਾ ਕਰੀਏ ਪਾਣੀ ਪ੍ਰਤੀਤ ਨਹੀਂ ਹੁੰਦਾ। ਜੇ ਕੋਈ ਹੱਥਾਂ ਦੇ ਨਾਲ ਫਰੋਲ ਕਰਕੇ ਡੂੰਘਾ ਪਾਣੀ ਨੂੰ ਕੱਢ ਲੈਣਾ ਚਾਹੇ, ਧਰਤੀ ਦੇ ਅੰਦਰ ਪਾਣੀ 100 ਫੁੱਟ ਥੱਲੇ ਡੂੰਘਾ ਅੰਦਰ ਗੁਪਤ ਹੈ, ਕੋਈ ਹੱਥਾਂ ਨਾਲ ਫੋਲੇ ਤੇ ਕਿਵੇਂ ਕੱਢੇਗਾ? ਪਰ ਯੁਗਤੀ ਦੇ ਨਾਲ ਬੋਰ ਕਰਕੇ ਧਰਤੀ 'ਚੋਂ ਵੀ ਕੱਢ ਲਿਆ ਜਾਂਦਾ ਹੈ। ਇਸੇ ਪ੍ਰਕਾਰ ਪਰਮੇਸ਼ਰ ਜੀ ਵਸਦੇ ਤੇ ਹਿਰਦੇ ਦੇ ਅੰਦਰ ਹੀ ਹੈ, ਹੱਥਾਂ ਨਾਲ ਤੋਂ ਭਾਵ ਕੀ ਹੈ ਜੋ ਹੋਰ ਪ੍ਰਕਾਰ ਦੇ ਸਾਧਨ ਕਰਨੇ ਨੇ, ਤੀਰਥਾਂ 'ਤੇ ਨਹਾਉਣਾ, ਜੰਗਲਾਂ ਵਿੱਚ ਵਸਣਾ, ਬਨਵਾਸੀ ਹੋ ਜਾਣਾ, ਫਲ ਪੂੰਗ ਖਾਣੇ, ਅੰਨ ਛੱਡ ਦੇਣਾ, ਦੁੱਧ 'ਤੇ ਗੁਜ਼ਾਰਾ ਕਰਨਾ, ਜਾਂ ਇਸੇ ਪ੍ਰਕਾਰ ਫਲ ਆਹਾਰੀ ਹੋ ਜਾਣਾ, ਇਸੇ ਪ੍ਰਕਾਰ ਜੋੜਾ ਨਾ ਪਾਉਣਾ, ਨਗਨ ਹੋ ਜਾਣਾ, ਦਿਗੰਬਰ ਬਣ ਜਾਣਾ, ਜਲ ਧਾਰੇ ਕਰਨੇ, ਧੋਤੀ ਨੇਤੀ ਨਿਉਲੀ ਕਰਮ ਕਰਨੇ, ਹੱਥਾਂ ਨਾਲ ਮਿੱਟੀ ਫਰੋਲਣਾ, ਨਹੀਂ ਡੂੰਘਾ ਪਾਣੀ ਨਿਕਲਦਾ, ਪਰਮੇਸ਼ਰ ਜੀ ਨਹੀਂ ਪ੍ਰਗਟ ਹੁੰਦੇ। ਪਰ ਜਿਵੇਂ ਜੁਗਤ ਦੇ ਨਾਲ ਬੋਰ ਕਰਕੇ ਸਮਰਸੀਬਲ ਦੁਆਰਾ ਪਾਣੀ ਕੱਢ ਲਿਆ ਜਾਂਦਾ ਨਾ, ਸਤਿਗੁਰੂ ਜੀ ਦੀ ਜੁਗਤ ਹੈ, ਚੱਲਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਨਾਮ ਜਪਣਾ, ਸੰਤ ਜਨਾਂ ਦੀ ਸੰਗਤ ਕਰਨੀ ਅਤੇ ਅੰਮ੍ਰਿਤ ਵੇਲੇ ਵੀ ਜਪਣਾ, ਫਿਰ ਹਿਰਦੇ 'ਚੋਂ ਪਰਮੇਸ਼ਰ ਜੀ ਪ੍ਰਗਟ ਹੋ ਆ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਪਰਮੇਸ਼ਰ ਜੀ ਭਾਈ ਹਿਰਦੇ ਹਿਰਦੇ ਦੇ ਅੰਦਰ ਗੁਪਲਾਕ ਗੁਪਤ ਰੂਪ ਹੋ ਕਰਕੇ ਵਸ ਰਹੇ ਹਨ।
1: ਹਰ ਕੇ ਸੰਤ ਮਿਲੇ ਹਰ ਪ੍ਰਗਟੇ,
0: ਮਹਾਰਾਜ ਕਿਸੇ ਨੂੰ ਪਰਮੇਸ਼ਰ ਜੀ ਮਿਲੇ ਵੀ ਨੇ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਜੀ ਦੇ ਪਿਆਰੇ ਸੰਤ ਮਿਲੇ ਨੇ ਨਾ, ਉਹਨਾਂ ਜਗਿਆਸੂਆਂ ਦੇ ਹਿਰਦੇ ਦੇ ਅੰਦਰ ਵੀ ਵਾਹਿਗੁਰੂ ਜੀ ਪ੍ਰਗਟ ਹੋ ਆਏ ਹਨ।
1: ਉਘਰ ਗਏ ਬਿਖਿਆ ਕੇ ਤਾਰ,
0: ਮਹਾਰਾਜ ਉਹਨਾਂ ਨੂੰ ਕਿਵੇਂ ਮਿਲ ਗਏ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਕਿਉਂਕਿ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਅੰਮ੍ਰਿਤ ਨਾਮ ਜਪਣ ਦੇ ਨਾਲ ਉਹਨਾਂ ਦੇ ਮਨ ਦੇ ਆਸਾ ਅੰਦੇਸਾ ਦੇ ਜਿਹੜੇ ਤਖਤੇ ਸਨ ਉਹ ਖੁੱਲ੍ਹ ਗਏ। ਬਿਖਿਆ ਕੇ ਤਾਕ, ਵਿਸ਼ੇ ਵਿਕਾਰਾਂ ਦੇ ਜਿਹੜੇ ਦਰਵਾਜ਼ੇ ਸਨ ਉਹ ਤੜਕ ਕਰਕੇ ਤਾਕ ਕਰਕੇ ਖੁੱਲ ਗਏ।
1: ਸੰਤ ਜਨਾ ਕੀ ਬਹੁਤ ਬਹੁ ਸੋਭਾ,
0: ਭਾਈ ਜਿਸ ਵੇਲੇ ਦਰਵਾਜ਼ਾ ਖੁੱਲ੍ਹਦਾ ਹੈ ਤੇ ਜਿਹੜਾ ਕਮਰੇ ਦੇ ਅੰਦਰ ਬੈਠਾ ਹੋਵੇ ਉਸਦੇ ਦਰਸ਼ਨ ਹੋ ਜਾਂਦੇ ਨੇ ਨਾ। ਜਿਸ ਵੇਲੇ ਮਨ ਦੇ ਬਿਖਿਆਂ ਦੇ ਦਰਵਾਜ਼ੇ ਇੱਕ ਤਖਤੇ ਖੁੱਲ੍ਹ ਗਏ, ਫਿਰ ਮਨ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦੇ ਦੀਦਾਰ ਤਿੰਨਾਂ ਉੱਤਮ ਅਧਿਕਾਰੀਆਂ ਨੂੰ ਹੋ ਗਏ। ਸੰਤ ਜਨਾ ਕੀ, ਮਹਾਰਾਜ ਵਡਿਆਈ ਕਿੰਨੀ ਕਾ ਸੰਤ ਜਨਾਂ ਦੀ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸੰਤ ਜਨਾਂ ਦੀ ਬਹੁਤ ਤੋਂ ਬਹੁਤ, ਬਹੁਤੀ ਤੋਂ ਬਹੁਤੀ, ਬੇਅੰਤ ਤੋਂ ਬੇਅੰਤ, ਜ਼ਿਆਦਾ ਤੋਂ ਜ਼ਿਆਦਾ, ਅਧਿਕ ਤੋਂ ਅਧਿਕ ਸੋਭਾ ਹੈ, ਵਡਿਆਈ ਹੈ, ਮਹਿਮਾ ਹੈ।
1: ਜਿਨ ਉਰ ਧਾਰਿਓ ਹਰ ਰਸਕ ਰਸਾਕ,
0: ਭਾਈ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਰਸੀਏ ਹੋਏ ਨੇ ਤੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਸਦਾ ਨਾਮ ਦੇ ਅੰਮ੍ਰਿਤ ਰਸ ਨੂੰ ਮਾਣਦੇ ਨੇ, ਉਹਨਾਂ ਦੀ ਮਹਿਮਾ ਬਹੁਤੀ ਤੋਂ ਬਹੁਤੀ ਹੈ।
1: ਹਰ ਕੇ ਸੰਤ ਮਿਲੇ ਹਰ ਮਿਲਿਆ,
0: ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਸੰਤਾਂ ਦਾ ਮਿਲਾਪ ਹੋਇਆ ਨਾ, ਉਹਨਾਂ ਨੂੰ ਵਾਹਿਗੁਰੂ ਜੀ ਮਿਲੇ ਹਨ।
1: ਜੈਸੇ ਗਊ ਦੇਖ ਬਛਰਾਕ,
0: ਮਹਾਰਾਜ ਕਿਵੇਂ ਪਰਮੇਸ਼ਰ ਜੀ ਤਿੰਨਾਂ ਨੂੰ ਪਿਆਰ ਦੇ ਨਾਲ ਮਿਲਦੇ ਨੇ, ਫਿਰ ਕਿਰਪਾ ਕਰਕੇ ਇਹ ਵੀ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਵੇਂ ਗਾਂ ਆਪਣੇ ਵਛੇ ਨੂੰ ਵੇਖ ਲਵੇ ਤੇ ਦੌੜ ਕੇ ਆਉਂਦੀ ਏ ਤੇ ਬੜਾ ਪਿਆਰ ਕਰਦੀ ਏ ਨਾ, ਸਾਧ ਸੰਗਤ ਜੀ ਗਾਂ ਦਾ ਵਛੇ ਦੇ ਨਾਲ ਪਿਆਰ ਵੀ ਦੇਖਣ ਵਾਲਾ ਹੁੰਦਾ, ਸਾਰੇ ਵਛੇ ਨੂੰ ਸਿਰ ਤੋਂ ਪੈਰਾਂ ਤੱਕ ਚੱਟ ਦਿੰਦੀ ਏ, ਪਿਆਰ ਨਾਲ ਕਰਦੇ ਆ, ਉਸਦਾ ਮੂੰਹ ਸੁੰਘਦੀ ਏ, ਮੱਥਾ ਸੁੰਘਦੀ ਏ, ਸਰੀਰ ਸੁੰਘਦੀ ਏ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਵੇਂ ਗਾਂ ਦੌੜ ਕੇ ਆਉਂਦੀ ਤੇ ਵਛੇ ਨੂੰ ਪਿਆਰ ਨਾਲ ਮਿਲਦੀ ਏ ਨਾ, ਜਿਹੜੇ ਸੰਤ ਜਨਾਂ ਦੀ ਸੰਗਤ ਕਰਦੇ ਨੇ ਐਵੇਂ ਪਰਮੇਸ਼ਰ ਜੀ ਦੌੜ ਕੇ ਆਉਂਦੇ ਨੇ ਤੇ ਸਤ ਸੰਗੀਆਂ ਨੂੰ ਮਿਲਦੇ ਹਨ।
1: ਹਰ ਕੇ ਸੰਤ ਜਨਾ ਮਹਿ ਹਰ ਹਰ,
0: ਜਿਹੜੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਤ ਜਨ ਨੇ ਨਾ, ਉਹਨਾਂ ਦੇ ਹਿਰਦੇ ਦੇ ਵਿੱਚ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਧੁਨ ਹੀ ਰੁਮਕਦੀ ਰਹਿੰਦੀ ਹੈ।
1: ਤੇ ਜਨ ਉਤਮ ਜਨਕ ਜਨਾ,
0: ਭਾਈ ਉਹ ਜਨ ਸਾਰੇ ਸੰਸਾਰ ਦੇ ਵਿੱਚ ਉਤਮ ਨੇ, ਤੇ ਸੰਸਾਰ ਦੇ ਵਿੱਚ ਉਹ ਜਿਹੜੇ ਜਨਕ ਜਨਕ ਕਹੀਏ ਵੱਡਾ, ਜਿਹੜੇ ਦੁਨੀਆਂ ਦੇ ਅੰਦਰ ਵੱਡੇ ਕਹੇ ਜਾਂਦੇ ਨੇ ਰਾਜੇ, ਇਸੇ ਪ੍ਰਕਾਰ ਰਾਜਿਆਂ ਤੋਂ ਵੱਡੇ ਕਹੇ ਜਾਂਦੇ ਨੇ ਦੇਵਤੇ, ਦੇਵਤਿਆਂ ਤੋਂ ਵੱਡਾ ਕਿਹਾ ਜਾਂਦਾ ਇੰਦਰ, ਇੰਦਰ ਤੋਂ ਵੱਡੇ ਕਹੇ ਜਾਂਦੇ ਨੇ ਸ਼ਿਵਜੀ ਬ੍ਰਹਮਾ ਵਿਸ਼ਨੂੰ, ਸ਼ਿਵਜੀ ਬ੍ਰਹਮਾ ਵਿਸ਼ਨੂੰ, ਇਸੇ ਪ੍ਰਕਾਰ ਫਿਰ ਦੇਵਤਿਆਂ ਦਾ ਗੁਰੂ ਬ੍ਰਹਸਪਤੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ। ਇਹ ਜਿੰਨੇ ਵੱਡੇ ਕਹੇ ਜਾਂਦੇ ਨੇ ਨਾ ਸੰਤ ਜਨ ਵਡਾਕ, ਇਹਨਾਂ

0: ਜੀ ਦੇ ਅੰਮ੍ਰਿਤ ਨਾਮ ਦੀ ਸੁਗੰਧੀ ਖੁਸ਼ਬੂਦਾਰ ਸਦਾ ਵਸੀ ਰਹਿੰਦੀ ਹੈ ਜੀਓ।
1: ਛੂਟ ਗਈ ਮੁਸਕੀ ਮੁਸਕਾ,
0: ਜਿਹੜੇ ਮੁਸ਼ਕ ਮਾਰਦੇ ਗੰਦੀ ਬਦਬੂ ਵਾਲੇ ਵਿਸ਼ੇ ਵਿਕਾਰ ਨੇ ਨਾ, ਮੁਸਕਾਕ ਇਹਨਾਂ ਮੁਸ਼ਕ ਵਾਲੇ ਬਦਬੂਦਾਰ ਵਿਸ਼ੇ ਵਿਕਾਰਾਂ ਨੂੰ ਉਹਨਾਂ ਨੇ ਗੰਦਗੀ ਦੇ ਸਹਿਤ, ਬੁਰਿਆਈ ਦੇ ਸਹਿਤ ਜਾਣ ਕਰਕੇ ਛੱਡ ਦਿੱਤਾ ਹੈ। ਇਸ ਪ੍ਰਕਾਰ ਵਿਸ਼ੇ ਵਿਕਾਰਾਂ ਦੀ ਤੇ ਛੂਟ ਗਈ, ਉਹਨਾਂ ਦੇ ਮਨ ਚੋਂ ਬਿਰਤੀ ਹੀ ਛੁੱਟ ਗਈ ਏ। ਬਿਰਤੀ ਦੇ ਵਿੱਚ ਸੁਰਤ ਦੇ ਵਿੱਚ ਵਿਸ਼ੇ ਵਿਕਾਰਾਂ ਨੂੰ ਮੈਲਿਆਂ ਨੂੰ ਨਹੀਂ ਆਉਣ ਦਿੰਦੇ, ਤੇ ਭਗਤੀ ਦੀ ਖੁਸ਼ਬੂ ਜੋ ਕਸਤੂਰੀ ਵਰਗੀ ਏ ਭਾਈ, ਜੋ ਇਸੇ ਪ੍ਰਕਾਰ ਮਕਰੰਦ ਰਸ ਵਰਗੀ ਏ, ਉਸ ਨੂੰ ਹਿਰਦੇ ਦੇ ਅੰਦਰ ਸਦਾ ਮਾਣਦੇ ਹਨ।
1: ਤੁਮਰੇ ਜਨ ਤੁਮ ਹੀ ਪ੍ਰਭ ਕੀਏ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਫਿਰ ਐਸੇ ਸੰਤ ਜਨਾਂ ਦੀ ਵਡਿਆਈ ਕਿਵੇਂ ਕਰੀਏ? ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਜੀ ਦੇ ਸਨਮੁਖ ਉਚਾਰੀਏ, ਵਾਹਿਗੁਰੂ ਜੀ ਆਪਣੇ ਪਿਆਰੇ ਸੰਤ ਜਨਾਂ ਨੂੰ ਦੁਨੀਆਂ ਦੇ ਉੱਪਰ ਸਰਬਕਲਾ ਸਮਰੱਥ ਪਰਮੇਸ਼ਰ ਜੀ, ਤੁਸਾਂ ਨੇ ਹੀ ਨਾਮ ਦੀ ਵਡਿਆਈ ਕਰਕੇ ਪ੍ਰਗਟ ਕੀਤਾ ਹੈ।
1: ਹਰ ਰਾਖ ਲਿਹੋ ਆਪਨ ਆਪਣਾ
0: ਕਰ। ਮਹਾਰਾਜ ਜਿਹੜੇ ਆਪ ਜੀਆਂ ਦੇ ਸੰਤ ਜਨ ਨੇ ਨਾ, ਉਹਨਾਂ ਦੇ ਸਦਕੇ ਸਾਨੂੰ ਵੀ ਆਪਣੇ ਜਾਣ ਕੇ ਰੱਖ ਲਓ। ਅਸੀਂ ਆਪ ਜੀਆਂ ਦੇ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਪਏ ਹਾਂ, ਆਪਣੇ ਸੰਤ ਜਨਾਂ ਦੇ ਸਾਨੂੰ ਮਹਾਰਾਜ ਸੰਗੀ ਜਾਣ ਕੇ ਆਪ ਕਿਰਪਾ ਰੂਪੀ ਹੱਥ ਦੇ ਕੇ ਰੱਖ ਲਵੋ।
1: ਜਨ ਨਾਨਕ ਕੇ ਸਖਾ ਹਰ ਭਾਈ।
0: ਮਹਾਰਾਜ ਜੀ ਫਰਮਾਉਂਦੇ ਨੇ ਭਾਈ, ਜਿਹੜੇ ਐਸੇ ਪਰਮੇਸ਼ਰ ਜੀ ਦੇ ਸੰਤ ਜਨ ਹੁੰਦੇ ਨੇ ਨਾ, ਐਸੀ ਪਰਮੇਸ਼ਰ ਜੀ ਦੇ ਉੱਪਰ ਭਾਵਨਾ ਰੱਖਦੇ ਨੇ, ਨਾਨਕ ਕੇ ਸਖਾ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਅਰਥਾਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਉਹ ਪਰਮੇਸ਼ਰ ਜੀ ਦੇ ਸਖਾ ਰੂਪ ਹੁੰਦੇ ਨੇ। ਹਰੀ ਪਰਮੇਸ਼ਰ ਜੀ ਨੂੰ ਕਹਿੰਦੇ ਨੇ ਮਹਾਰਾਜ ਜੀ ਆਪ ਹੀ ਸਾਡੇ ਸਖਾ ਰੂਪ ਹੋ, ਆਪ ਹੀ ਸਾਡੇ ਮਿੱਤਰ ਹੋ, ਆਪ ਹੀ ਸਾਡੇ ਦੋਸਤ ਹੋ। ਮਹਾਰਾਜ ਹਰੀ ਜੀ ਆਪ ਹੀ ਸਾਡੇ ਭਾਈ ਭਰਾਤਾ ਰੂਪ ਹੋ।
1: ਮਾਤ ਪਿਤਾ ਬੰਧਬ ਹਰ ਸਾਕ।
0: ਪਰਮੇਸ਼ਰ ਜੀ ਆਪ ਹੀ ਸਾਡੀ ਮਾਤਾ ਰੂਪ, ਆਪ ਹੀ ਸਾਡੇ ਪਿਤਾ ਰੂਪ, ਆਪ ਹੀ ਸਾਡੇ ਸੰਬੰਧੀ ਰੂਪ, ਆਪ ਜੀ ਦੇ ਨਾਲ ਹੀ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਨੇ, ਸਾਡੀਆਂ ਸਾਰੀਆਂ ਸਾਖਦਾਰੀਆਂ ਆਪ ਜੀ ਦੇ ਨਾਲ ਹੀ ਨੇ। ਐਸਾ ਪਿਆਰ ਪਰਮੇਸ਼ਰ ਜੀ ਦੇ ਨਾਲ ਕਰਦੇ ਨੇ, ਅਤੇ ਜਿਹੜੇ ਸੰਤ ਜਨ ਪਰਮੇਸ਼ਰ ਜੀ ਦੇ ਨਾਲ ਐਸਾ ਪਿਆਰ ਕਰਦੇ ਨੇ, ਉਹਨਾਂ ਦੇ ਨਾਲ ਸੰਗਤ ਵਿੱਚ ਮਿਲ ਕੇ ਇਵੇਂ ਪਰਮੇਸ਼ਰ ਜੀ ਦੇ ਸਨਮੁਖ ਬੇਨਤੀਆਂ ਕਰੀਏ।
1: ਜਨ ਨਾਨਕ ਕੇ ਸਖਾ ਹਰ ਭਾਈ।
0: ਇਹ ਗਰੀਬ ਨਿਵਾਜ ਹਰੀ ਅਕਾਲ ਪੁਰਖ ਜੀ, ਮੇਰੇ ਜਨ ਦੇ ਆਪ ਹੀ ਸਖਾ ਰੂਪ ਹੋ, ਆਪ ਹੀ ਮਿੱਤਰ ਰੂਪ ਹੋ।

ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੀ ਥਾਈ ਤਾ ਭਾਉ ਕੀ ਹਾ ਕਾੜਾ ਜੀਓ। ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰੀ ਤੇ ਮਾਤਾ ਰੂਪ ਵੀ ਆਪ ਹੋ, ਪਿਤਾ ਰੂਪ ਵੀ ਆਪ ਹੋ, ਬੰਧਪ ਕਹੀਏ ਸੰਬੰਧੀ ਸਾਡੇ ਤੇ ਸੰਬੰਧੀ ਵੀ ਆਪ ਹੋ ਤੇ ਹਰੀ ਪਰਮੇਸ਼ਰ ਜੀ, ਸਾਰੀਆਂ ਸਾਕਦਾਰੀਆਂ, ਸਾਰੀਆਂ ਰਿਸ਼ਤੇਦਾਰੀਆਂ ਸਾਡੀਆਂ ਆਪ ਜੀ ਦੇ ਨਾਲ ਹੀ ਨੇ। ਇਸੇ ਪ੍ਰਕਾਰ ਗੁਰਬਾਣੀ ਦੇ ਬਚਨ ਭਾਈ ਗੁਰਦਾਸ ਸਾਹਿਬ ਜੀਆਂ ਨੇ ਵੀ ਸੋ ਵਖਿਆਨ ਕਰਦਿਆਂ ਲਿਖਣਾ ਕੀਤੇ ਨੇ ਨਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਭਗਤ ਜਨਾਂ ਦਾ ਮਾਂ ਪਿਓ ਵੀ ਪਰਮੇਸ਼ਰ ਆਪ ਹੀ ਹੈ ਤੇ ਭਗਤ ਜਨਾਂ ਦਾ ਬੇਟਾ ਵੀ ਪਰਮੇਸ਼ਰ ਆਪ ਹੀ ਹੈ। ਐਸੀ ਇਕਮਿਕਤਾ ਹੋ ਜਾਂਦੀ ਏ, ਜਿਵੇਂ ਬੇਟਾ ਆਗਿਆਕਾਰੀ ਹੋ ਕਰਕੇ ਸੇਵਾ ਕਰਦਾ ਨਾ, ਪਰਮੇਸ਼ਰ ਜੀ ਫਿਰ ਆਗਿਆਕਾਰੀ ਹੋ ਜਾਂਦੇ ਨੇ, ਪ੍ਰੇਮ ਕਰਕੇ ਵਸੀਕਾਰ ਹੋ ਜਾਂਦੇ ਨੇ। ਜਿਨ੍ਹਾਂ ਨੂੰ ਬਲ ਦੇ ਨਾਲ, ਮਾਇਆ ਦੇ ਨਾਲ, ਸਾਧਨਾ ਦੇ ਨਾਲ ਕਿਸੇ ਪ੍ਰਕਾਰ ਵਸੀਕਾਰ ਨਹੀਂ ਕੀਤਾ ਜਾ ਸਕਦਾ, ਉਹ ਵਸੀਕਾਰ ਹੋ ਜਾਂਦੇ ਨੇ। ਫਿਰ ਭਗਤ ਜਨਾਂ ਦਾ ਸਪੁੱਤਰ ਵੀ ਪਰਮੇਸ਼ਰ, ਪਿਤਾ ਵੀ ਪਰਮੇਸ਼ਰ, ਮਾਤਾ ਵੀ ਪਰਮੇਸ਼ਰ, ਭਰਾਤਾ ਵੀ ਪਰਮੇਸ਼ਰ, ਸਾਕ ਸ਼ਬਦ ਆ ਗਿਆ ਨਾ ਤੇ ਕੱਕਾ ਮੁਕਤਾ ਹੈ। ਸਾਰੀਆਂ ਹੀ ਸਾਕਦਾਰੀਆਂ, ਸਾਰੀਆਂ ਹੀ ਰਿਸ਼ਤੇਦਾਰੀਆਂ ਮਹਾਰਾਜ ਸਾਡੀਆਂ ਆਪ ਜੀ ਦੇ ਨਾਲ ਹੀ ਨੇ। ਜਿਵੇਂ ਸੰਬੰਧੀ ਸਹਾਇਤਾ ਕਰਦੇ ਨੇ, ਜਿਵੇਂ ਮਿੱਤਰ ਸਹਾਇਤਾ ਕਰਦੇ ਨੇ, ਜਿਵੇਂ ਮਾਤਾ ਲਾਡ ਲਡਾਉਂਦੀ ਅਤੇ ਮੁੱਖ ਵਿੱਚ ਬੁਰਕੀਆਂ ਪਾਉਂਦੀ ਏ, ਜਿਵੇਂ ਪਿਤਾ ਚੰਗੇ ਚੰਗੇ ਪਦਾਰਥ ਲਿਆ ਕਰਕੇ ਦਿੰਦਾ, ਜਿਵੇਂ ਮਿੱਤਰਾਂ ਦੇ ਨਾਲ ਮਨ ਪਰਚਦਾ, ਮਹਾਰਾਜ ਸਾਡਾ ਮਨ ਆਪ ਜੀ ਦੇ ਨਾਲ ਹੀ ਪਰਚਦਾ। ਪਦਾਰਥਾਂ ਦੇ ਦਾਤੇ ਵੀ ਆਪ ਹੀ ਹੋ, ਲਾਡ ਲਡਾਉਣ ਵਾਲੇ ਵੀ ਆਪ ਹੀ ਹੋ, ਮਹਾਰਾਜ ਲੋਕ ਪ੍ਰਲੋਕ ਦੇ ਅੰਦਰ ਸਹਾਇਤਾ ਕਰਨੇ ਵਾਲੇ ਵੀ ਆਪ ਹੋ, ਸੰਬੰਧੀਆਂ ਦੀ ਨਿਆਈ ਆ ਕਰਕੇ ਨਾਲ ਖੜਨ ਵਾਲੇ ਵੀ ਆਪ ਹੋ। ਤੇ ਸੱਚੇ ਪਾਤਸ਼ਾਹ ਸਾਰੀਆਂ ਸਾਕਦਾਰੀਆਂ ਜਿੱਥੇ ਦੁਨੀਆਂ ਦੇ ਰਿਸ਼ਤੇਦਾਰ ਛੱਡ ਜਾਣ ਨਾ, ਉੱਥੇ ਸਾਰੀਆਂ ਹੀ ਸਾਕਦਾਰੀਆਂ ਨਿਭਾਉਣ ਵਾਲੇ ਵੀ ਆਪ ਹੋ। ਸਾਡਾ ਤੇ ਆਸ ਭਰੋਸਾ ਕੇਵਲ ਤਾਂ ਕੇਵਲ ਇੱਕ ਆਪ ਜੀਆਂ ਦੇ ਉੱਪਰ ਹੈ। ਕਿਰਪਾਲਤਾ ਕਰੋ, ਜਿਵੇਂ ਆਦ ਸਮੇਂ ਤੋਂ ਲੈ ਕਰਕੇ ਭਰੋਸੇ ਵਾਲਿਆਂ ਦੇ ਬੇੜੇ ਆਪ ਜੀਆਂ ਨੇ ਪਾਰ ਕੀਤੇ ਨੇ, ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਜਨ, ਆਪਣੇ ਦਾਸ, ਦਾਸਾਂ ਦੇ ਦਾਸ ਜਾਣ ਕਰਕੇ, ਸੰਤ ਜਨਾਂ ਦੇ ਸੰਗੀ ਜਾਣ ਕਰਕੇ, ਆਪਣੇ ਸੰਤ ਜਨਾਂ ਸਦਕੇ

ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀਆਂ ਨੇ ਕਾਨੜਾ ਰਾਗ ਦੇ ਅੰਦਰ ਅੰਮ੍ਰਿਤਮਈ ਗੁਰਬਾਣੀ ਦੀ ਰਚਨਾ ਕਰਕੇ ਬਖਸ਼ਿਸ਼ ਕਰਨਾ ਕੀਤੇ ਹਨ ਜੀ। ਗੁਰ ਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਸਾਹਿਬ ਜੀ, ਕਿਰਪਾਲਤਾ ਕਰੋ, ਮਿਹਰ ਕਰੋ, ਜੋ ਆਪ ਜੀ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਆਪਣੇ ਅੰਮ੍ਰਿਤਮਈ ਉਪਦੇਸ਼ ਸਾਡੇ ਤਾਈਂ ਕਥਨ ਅਤੇ ਸਰਵਣ ਕਰਵਾਏ ਨੇ, ਇਹਨਾਂ ਅੰਮ੍ਰਿਤਮਈ ਉਪਦੇਸ਼ਾਂ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪ੍ਰਪਕਤਾ, ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਗਰੀਬ ਨਿਵਾਜ ਸਤਿਗੁਰੂ ਜੀ ਬੇਨਤੀਆਂ ਪ੍ਰਵਾਨ ਕਰੋ, ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਜੀ, ਹੋਈਆਂ ਭੁੱਲਾਂ ਚੁੱਕਾਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

dinner.

ਗ੍ਰਹਿਣ ਨਾ ਪਾਤਸ਼ਾਹ ਮਰਜ਼ੀ ਆਪ ਨੇ ਤਰਸ ਕੀਤਾ ਆਪਣੇ ਬੱਚਿਆਂ ਪਾਸੋਂ ਉਸ ਤੋਂ ਬਾਅਦ ਕੀਰਤਨ ਦੀ ਹਾਜ਼ਰੀ ਪ੍ਰਭਾ ਸ਼ੁਕਰਾਨਾ ਸਤਿ ਜੀ ਨੂੰ ਪਿਆਰੇ ਵੱਲੋਂ ਕੀਰਤਨ ਨੂੰ ਸ਼ਬਦ ਭੇਟੋ ਜਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਨਾਮ ਹੀ ਜਾਣ ਸਪਨਾ ਦੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਯਾਤਰਾ ਸਭ ਲਈ ਕਰਨੀ।

ਹੁਕਮਲ ਹਰਿ ਕਾ ਜਗਤ ਹਾ ਵਿਭੂਤ ਦਾਰਿਕ ਦੁਆ ਮਸਾਨ ਬਾਸ ਕਰਿਓਈ ਕਰਤ ਹੈ ਗੁਗਮਟ ਬਾਸੀ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੁਨ ਸਾਧੀ ਮਰਤ ਹੈ ਬਿੰਦ ਕੇ ਸਦਈਆ ਤਾਹਿ ਹੀ ਜਗੀ ਬੜਈਆ ਦੇ ਤਬੰਦਰਾ ਸਦੀਵ ਪਾਏ ਨਾਂਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛੀਨ ਕਹਿ ਸਕੈ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭ ਦੁਦਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਤੁਕਉਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇ ਤਬਗਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇਤੇ ਵੱਡੇ ਗਿਆਨੀ ਤਿੰਨੋ ਜਾਨੀ ਪੈ ਬਖਾਰੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਗਜਯਾ ਕਹੇ ਨਭ ਕੇ ਉਡਈਆ ਸੋ ਚਿਰਈਆ ਕਹਿ ਬਖਾਨੀਐ ਫਲ ਕੇ ਬਛਈਆ ਤਾਹੇ ਬਾਂਦਰੀ ਗਜਯਾ ਕਹੇ ਆਦਿਸ ਫਿਰਈਆ ਤੈ ਤਭੂਤ ਕਹਿ ਪਛਾਨੀਐ ਜਲ ਕੇ ਤਰਿਆ ਕੋ ਗੰਗੇ ਰਿਸੀ ਕਹਤ ਜਗ ਆਖ ਕੇ ਫਚਈਆ ਸੋ ਚਕੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਵ ਕੌਲ ਜੇਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਰਿਖੀ ਕੇ ਸਨਾਮ ਕੇ ਮਹਤ ਲਹੀਅਤ ਹੈ ਮਾਧਵ ਭਵਰ ਓ ਢਿਰ ਕੋ ਕਨਹੀਆ ਨਾਮ ਕੰਸ ਕੋ ਬਧਈਆ ਜਮ ਦੂਧ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਬੇਦ ਬਾਵੇ ਪੂਜਤ ਨ ਤਾਹਿ ਜਾ ਕੇ ਰਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਾਰ ਸਦਾਵਰਤ ਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਧਾਰੀ ਸਤੀ ਸੱਚ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਬੇਦ ਬੇਦ ਔਕਤੇਬ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਗੋਰ ਧਾਮਨੀ ਅਨੇਕ ਭਾਉ ਕਰਿਓਈ ਕਰਤ ਹੈ ਚੰਦਰਮਾ ਤੇ ਸੀਤਲ ਨ ਸੂਰਸ ਤੇ ਤਪਤ ਤੇਜ ਇੰਦਰ ਸੋ ਨ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਬੇਦ ਚਾਰੀ ਸਨਤ ਕੁਮਾਰ ਸੀ ਤਪਸਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਵਿਸ਼ਨ ਕਿਤ ਬੇਦ ਔ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਵੀਰ ਔ ਪਿਕੰਬਰ ਕਿਤੇ ਗਾਨੇ ਨਾ ਪਰਤ ਏਤ ਭੂਮ ਹਿਤ ਹੋਏ ਕੇ ਫਿਰ ਭੂਮ ਹੀ ਮਿਲਏ ਹੈ ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿ ਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ ਮਾਨਸੇ ਮਹੀਬ ਔ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦ੍ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਚੀ ਕਪਟ ਬੇਸ ਪੋਸਦੀ ਅਨੇਕ ਦਾ ਨਿਵਾਵਤ ਹੈ ਸੀਸ ਕਉ ਕਹਾ ਭਯੋ ਮੱਲ ਜੋ ਪਿਕਾਢਤ ਅਨੇਕ ਡੰਡ ਸੋ ਤੋ ਨਾ ਡੰਡੋਤ ਅਸ ਟੰਗ ਅਥ ਤੀਸ ਕਉ ਕਹਾ ਭਯੋ ਰੋਗੀ ਜੋ ਪੈਡਾਰ ਰਹੇ ਉਰਦ ਮੁਖ ਮਨ ਤੇ ਨਾ ਮੁੰਡ ਨੇ ਹਰਾਯੋ ਆਦਿ ਇਸ ਕਉ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭਾਵੇ ਜਗ ਦੀਸ ਕਉ ਸੀਸ ਪਟ ਕਤ ਜਗ ਕਾਨ ਮੈਂ ਖਜੂਰਾ ਦਸੇ ਮੁੰਡ ਛੱਡ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ ਆਕ ਕੋ ਚਰਈਆ ਫਲ ਫੂਲ ਕੋ ਬਛਈਆ ਸਦਾ ਬੰਨ ਕੋ ਭਰਮਈਆ ਔਰ ਦੂਸਰੋ ਨ ਬੋਕ ਸੌ ਕਹਾਂ ਭਯੋ ਫੇਟ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੂਛ ਲੀਜ ਜੋ ਕਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੌ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਗੋਰ ਗਨ ਕਰਿਓਈ ਕਰਤ ਹੈ ਏਕ ਪਾਏ ਠੰਡੇ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕਹਿ ਸਕੈ ਤਰਤ ਹੈ ਜੈਸੇ ਏਕ ਸੌਂਗੀ ਕਹੂੰ ਜੋਗੀਆ ਪੈਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਇ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਵਾਰ ਕੀ ਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਉਗਤ ਹਾ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪਿਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰ ਟਾਕ ਠਾਰਨ ਸੋ ਮਾਰ ਹੀ ਕਹਾ ਭਯੋ ਫਾਂਸ ਡਾਰ ਬੁੜ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਦਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰ ਹੀ
ताप के सहित जो पे पाइये तापनाथ तापना अनेक तन गायल सहत है। जाप के किए ते जो पे पायत अजाप देव पूदना सदीव तुही उचरत है। नभ के उड़ते जो पे नारायण पाइयत अनल आकाश पंछी डोल बो करत है। आग में जरते गत राण की बरत कर पताल के बासी क्यों भुजंग न तरत है। को भयो मुंडिया सन्यासी को जोगी भयो को ब्रह्मचारी को यति अनुमान बो हिंदू तुरक को रावजी इमाम साफी मानस की जात सब एक पहचान बो। करता करीम सुई राज करहीम ओई दूसरो न भेद को ये भूल भ्रम मान बो। एक ही किसे सब ही कुकुर देव एक ही स्वरूप सब एक ज्योत जान बो। देहु राम सीत सोई पूजाओ निवाज उई मान सब एक पे अनेक को भ्रमाओ है। देवता देव जच गंधर्व तुरक हिंदू न्यार न्यार देशन के भेष को प्रभाव है।

ਰਹਿੰਗਾਹੂ ਦੇਹ ਦੁਖੰ ਕਹੂੰ ਔਖ ਦੀ ਰੋਗ ਕੇ ਸੋਖ ਸੋਖੰਗਾਹੂ ਦੇਵ ਵਿਦਿਆ ਕਹੂੰ ਦੈਤ ਬਾਨੀ ਕਹੂੰ ਜਜ ਗੰਧਰਵ ਕੇ ਨਰ ਕਹਾਨੀ ਕਹੂੰ ਰਾਜਸੀ ਸਾਧਕੀ ਤਾਮਸੀ ਹੋ ਕਹੂੰ ਜੋਗ ਵਿਦਿਆ ਥਰੇ ਤਾਪਸੀ ਹੋ ਕਹੂੰ ਰੋਗ ਰਹਿਤਾ ਕਹੂੰ ਜੋਗ ਜੁਗਤੰ ਕਹੂੰ ਭੂਮ ਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ ਕਹੂੰ ਜਛ ਵਿਦਿਆ ਧਰੇ ਮਾਨਵੀ ਹੋ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸਿਸ਼ਟ ਕੀ ਪ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਵਿਓਮ ਬਾਣੀ ਕਹੂੰ ਕੋਕ ਕੀ ਕਾਵ ਕਥਾ ਕਹਾਣੀ ਕਹੂੰ ਅਦਰ ਸਾਰੰ ਕਹੂੰ ਭਦਰ ਰੂਪੰ ਕਹੂੰ ਮਧੁਰ ਬਾਣੀ ਕਹੂੰ ਛੁਦਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾ ਚਾਰ ਚਿਤਰੰ ਸਰੂਪੰ ਕਹੂੰ ਪਰਮ ਪੁਰਾਣ ਕੋ ਭਾਰ ਪਾਵੇ ਕਹੂੰ ਬੈਠ ਕੁਰਾਨ ਕੇ ਗੀਤ ਗਾਵੇ ਕਹੂੰ ਸੁੱਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਵੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ ਕਹੂੰ ਦੇਸ ਭਾਖਿਆ ਕਹੂੰ ਦੇਵ ਬਾਨੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰ ਕਹੂੰ ਜੰਤਰ ਰੀਤੰ ਕਹੂੰ ਸ਼ਸਤਰ ਧਾਰੰ ਕਹੂੰ ਹੋਮ

ਸਰਬੰ ਵਿਚਾਰ ਜਿਮ ਕਿਹੋ ਦੇਵ ਸਰਬੰ ਵਿਚਾਰ ਜਿਮ ਕਿਹੋ ਆਪ ਬੈਨ ਦੇ ਬਤਾਉ ਗਜੋ ਜਤਾਂ ਬੁਤ ਰਹਿਣ ਤਨ ਤਰਲ ਕਹੋ ਚਤਰ ਦਾ ਗਰੀ ਕਾਦਰ ਕਰਪਾਲ ਅਦਵਾ ਹੋ ਦੇ ਅਨ ਕਾ ਦਇਆ ਦਾ ਦਾ ਦਾ ਦੂ ਬੁਤ ਕੋ ਰਹਿ ਦੇ ਅਨ ਨੇਤ ਨੇਤ ਸੰਤ ਤੇ ਉਤ ਕੋ ਕਰਤ ਜਿਨ ਨੇਤ ਤੇ ਯੋ ਪੇ ਜਿਨ ਨੋ ਬਨਾਉ ਸਭ ਵਾਰੀ ਵਜਨ ਜਿ ਕੋ ਪ੍ਰਭ ਹਮ ਸਭ ਜੀ ਵਜਨ ਤ ਜਨ ਜਨ ਕੋ ਬਾਹ ਮਨ ਮੂੜ ਜੀ ਵਜਨ ਤੇ ਬੰਦ ਤਾ ਜਾਏ ਮਨ ਮੂੜ ਕੜੀ ਸੂੜ ਪਤਰ ਆਲਿਆ ਗ੍ਰੰਥ ਕੇ ਕੜੀ ਸੂੜ ਦਾ ਸੂਰ ਉਸ ਜਵੰਤ ਰਹੀ ਪਲਟ ਸੂੜ ਸਿਨਾ ਦਾ ਕਰਾਏ ਮਨ ਦੇ ਗੁਰੂ ਬੁਰਾ ਤੇ ਜਦ ਕਰਾਏ ਇੱਕ ਛੇ ਪਤੇ ਜਨ ਬਾਹੇ ਹੱਥ ਦਾ ਦਾਤ ਜਿਤ ਦੇ ਅਦ ਮਨ ਨਰ ਸਭ ਬਲ ਤਾਲ ਤੋ ਤੇ ਰਹਿ ਰੂਪ ਮਨ ਸਭ ਕਾਲ ਉੱਛੇ ਸਰ ਰੂਪ ਮਨ ਹੈ ਕਾਲ ਛੇ ਸਰ ਰੂਪ ਮਨ ਨੇ ਦਾਨ ਕਾਮ ਕਿਰਪਾ ਦੋ ਹਰ ਦਾ ਦਾ ਦਾ ਦਾਨ ਜੁਮ ਦੋ ਕਰਨ ਪਰ ਜਨ ਦੇ ਜਲ ਸਭ ਜਨ ਪਾਉ ਕੇ ਨੇ ਪੰਤ ਸਾਜਤ ਜਲ ਸਭ ਜੇ ਦਾਸ ਬਾਤ ਨੇ ਵੇਦ ਬ੍ਰਹਮ ਜੇ ਰਹਿ ਜਲ ਰੂਪ ਮਨ ਨੇ ਕਦਮ ਜੇ ਸੇ ਰਮਿਤ ਰੂਪ ਮੇ ਕੇ ਸਰ ਛੇ ਸਰ ਰੂਪ ਮੇ ਜਲ ਪਾਸ ਰਾਤੇ ਜਨ ਰੂਪ ਜਲ ਰੂਪ ਦੇਖ ਕਹਿਵਾਨੀ ਦਾ ਸਾਜ ਜੇ ਰੂਪ ਦੇਖ ਰਹਿ ਨਾ ਮਾਤਾ ਦਾ ਸਤਿ ਕੋ ਪੰਜਾ ਜੇ ਸਤਨਾਮ ਬ੍ਰਹਮ ਪੁੱਤਰ ਪ੍ਰਾਜ ਜੇ ਸਤਨਾਮ ਬ੍ਰਹਮ ਮਨ ਕਰਾ ਰੂਪ ਜੇ ਚੜ ਜੇ ਹਨ ਨਾ ਰੰਗ ਰੂਪ ਜੇ ਕੇ ਦੇ ਜੇ ਨਹੀਂ ਕਾ ਜਨ ਕਾਲ ਰੂਪ ਜੇ ਵਜਨ ਤੇ ਕੀ ਕਰੇ ਪ੍ਰਵਾਦ ਰੂਪ ਜੀ ਹੋਰ ਦਨ ਕੋ ਪਹਿਲਾ ਹਰ ਦਿਨ ਕਾਲ ਰੂਪ ਪੁੱਤਰ ਕੋ ਕਾਲ ਜੇ ਰਹਿਣ ਸੇ ਮੋਬ ਜੇ ਰੂਪ ਜੇ ਦਨ ਹੀ ਕਾਲ ਗ੍ਰੰਥ ਮਨ ਚੇ ਜੇ ਦੇ ਜੇ ਜੇ ਜੇ ਤਾਂ ਕਾਲ ਗ੍ਰੰਥ ਚੇ ਤੇ ਜਨ ਮੇ ਪਤਾ ਜਦ ਦਨ ਮਹੀ ਬੰਦਨ ਦੁਰੰਤ ਜੇ ਨੇ ਦਨ ਨੇ ਮੇ ਸਭ ਦਿਨ ਦਨ ਜਨ ਰਤ ਪਾਇਓ ਬਿਨ ਚਾਏ ਜਨ ਸੇ ਰੂਪ ਆਣਿਤ ਮਨ ਦੋਗ ਦਹਿਤਾ ਉਦਾਰ ਕਈ ਗੋਡ ਇੰਦਰ ਜਹ ਭਾਨ ਹਾਰ ਕਈ ਗੋਡ

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਤਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡਿਆ ਉਦਾਸੀ ਜੋਗ ਦੁਆਰ ਦਾਹੀਅਤ ਹੈ ਕਿਤੇ ਮਹਾਧੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ ਕਰਤ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰ ਵਾਰ ਪਾਈਏ ਨਾ ਪਾਰ ਪੈ ਅਪਾਰ ਕੈ ਪਖਾਨੀਏ ਅਦਵੈ ਅਬਿਨਾਸੀ ਪਰਮ ਪੂਰਨ।

ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਮੰਗਲਾਚਾਰ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਇਹ ਜੋ ਪਾਵਨ ਗ੍ਰੰਥ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਇਹ ਗ੍ਰੰਥ ਨੂੰ ਖਾਸ ਕਰਕੇ ਕਵੀ ਰਾਜੀ ਮਾਝੇ ਦਾ ਇਲਾਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਆਦਿਕ ਇਹਨਾਂ ਥਾਵਾਂ 'ਤੇ ਬੈਠ ਕਰਕੇ ਵਿਚਰ ਕਰਕੇ ਇਹ ਸਾਰਾ ਇਤਿਹਾਸ ਜਿਹੜਾ ਹੈ ਗੁਰੂ ਨਾਨਕ ਪ੍ਰਕਾਸ਼ ਜੀ ਦਾ ਉਹਨਾਂ ਨੇ ਇਹ ਲਿਖਣਾ ਕੀਤਾ। ਕਿਉਂਕਿ ਕਵੀ ਰਾਜ ਜੀ ਦਾ ਜਨਮ ਜਿਹੜਾ ਨਾ ਸਾਧ ਸੰਗਤ ਜੀ ਇਹ 17ਵੀਂ ਸਦੀ ਦਾ ਹੈ, ਭਾਵ ਕਿ 1780 ਦੇ ਦਸ਼ਕ ਦੇ ਵਿੱਚ 1787 ਦੇ ਵਿੱਚ ਕਰੀਬ ਉਸ ਵੇਲੇ ਇਹਨਾਂ ਦਾ ਜਨਮ ਹੋਇਆ ਅਤੇ ਇਹਨਾਂ ਨੂੰ ਜੋ ਸਰੋਤ ਪ੍ਰਾਪਤ ਹੋਏ ਹਨ ਉਹ ਸਰੋਤ ਹੈ ਬਾਲੇ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ ਜਿਹਨੂੰ ਆਪਾਂ ਬੋਲਦੇ ਹਾਂ, ਉਹ ਸਰੋਤ ਉਹਨਾਂ ਨੂੰ ਪ੍ਰਾਪਤ ਹੋਇਆ। ਉਹ ਸਰੋਤ ਨੂੰ ਲੈ ਕਰਕੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਆਦਿਕਾ, ਭਾਈ ਮਨੀ ਸਿੰਘ ਸਾਹਿਬ ਜੀ ਦੀ ਰਚਨਾ, ਇਹਨਾਂ ਸਾਰਿਆਂ ਨੂੰ ਲੈ ਕਰਕੇ ਤੱਤ ਕੱਢ ਕਰਕੇ ਉਹਨਾਂ ਨੇ ਆਹ ਗ੍ਰੰਥ ਜਿਹੜਾ ਹੈ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਇਹ ਗ੍ਰੰਥ ਨੂੰ ਲਿਖਣਾ ਕੀਤਾ। ਇਹ ਗੁਰੂ ਨਾਨਕ ਪ੍ਰਕਾਸ਼ ਖਾਸ ਕਰਕੇ ਇਹਦੇ ਵਿੱਚ ਜਦੋਂ ਵੀ ਪਿਆਰਿਓ ਨਵਾਂ ਅਧਿਆਇ ਸ਼ੁਰੂ ਹੋਵੇਗਾ, ਜਦੋਂ ਵੀ ਕੋਈ ਸੰਵਾਦ ਹੋਵੇਗਾ, ਉਸ ਵੇਲੇ ਆਪ ਜੀ ਯਾਦ ਰੱਖੋ ਇੱਕ ਬਚਨ ਜ਼ਰੂਰ ਆਵੇਗਾ, ਸ਼੍ਰੀ ਬਾਲਾ ਸੰਧੁਰ ਵਾਚ ਕਰ। ਇਹਦਾ ਮਤਲਬ ਸ਼੍ਰੀ ਬਾਲਾ ਜੀ ਜੋ ਹਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਾਲ ਸਿਖਾਈ ਮਿੱਤਰ ਪਿਆਰੇ, ਉਹਨਾਂ ਦੀ ਗੋਤ ਸੰਧੂ ਗੋਤ ਦੀ ਹੈ, ਸੰਧੂ ਗੋਤ ਦਾ ਉਹਨਾਂ ਦਾ ਜਨਮ ਹੈ, ਹਿੰਦੂ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਅਤੇ ਜਦੋਂ ਵੀ ਕੋਈ ਸੰਵਾਦ ਹੁੰਦਾ ਹੈ, ਅਧਿਆਇ ਦੀ ਆਰੰਭਤਾ ਹੋਵੇ ਕਿ ਆਪ ਜੀ ਦੇਖੋ ਉਸ ਵੇਲੇ ਇਹੀ ਬਚਨ ਆਵੇਗਾ, ਸ਼੍ਰੀ ਬਾਲਾ ਸੰਧੁਰ ਵਾਚ, ਸ਼੍ਰੀ ਬਾਲਾ ਸੰਧੁਰ ਵਾਚ। ਇਹਦਾ ਮਤਲਬ ਤੁਹਾਨੂੰ ਲੱਗੇਗਾ ਕਿ ਗ੍ਰੰਥ ਜਿਹੜੇ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਹਨ, ਅਤੇ ਫਿਰ ਸ਼੍ਰੀ ਬਾਲਾ ਸੰਧੁਰ ਵਾਚ ਕਿਉਂ ਆ ਰਿਹਾ? ਕਿਉਂਕਿ ਸਾਧ ਸੰਗਤ ਜੀ ਇਹ ਪੁਰਾਤਨ ਸਰੋਤ ਭਾਈ ਬਾਲਾ ਜੀ ਨੇ ਜੋ ਕਰਤਾਰਪੁਰ ਸਾਹਿਬ ਜਾ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਜੋ ਸਾਰਾ ਇਤਿਹਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਰਵਣ ਕਰਾਉਣਾ ਕੀਤਾ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਭਾਈ ਪੈੜਾ ਮੁਖਾ ਆਦਿਕ ਔਰ ਵੀ ਸਿੱਖ ਜਿਹੜੇ ਸਨ ਉਹਨਾਂ ਨੂੰ ਲਾ ਕਰਕੇ ਇਹਨੂੰ ਕਲਮ ਬੰਦ ਕਰਨਾ ਕੀਤਾ, ਇਹਨੂੰ ਲਿਖਣਾ ਕੀਤਾ। ਫਿਰ ਉਹ ਗ੍ਰੰਥ ਦਾ ਨਾਮ ਸਭ ਤੋਂ ਪਹਿਲੇ ਬਣਿਆ ਭਾਈ ਬਾਲੇ ਵਾਲੀ ਜਨਮ ਸਾਖੀ। ਸਭ ਤੋਂ ਪਹਿਲੀ ਜਨਮ ਸਾਖੀ ਸਿੱਖਾਂ ਦੀ ਪਿਆਰਿਓ ਭਾਈ ਬਾਲੇ ਵਾਲੀ ਜਨਮ ਸਾਖੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾ ਜਾਂਦੇ, ਬਸ ਉਹ ਤੋਂ ਬਾਅਦ 5-6 ਮਹੀਨੇ ਤੋਂ ਬਾਅਦ ਹੀ ਇਹ ਜਿਹੜੇ ਸਰੋਤ ਜਿਹੜੇ ਹਨ ਇਹਦੇ ਨਾਲ ਸਾਨੂੰ ਪਤਾ ਲੱਗਦਾ, ਉਸ ਵੇਲੇ ਉਹਨਾਂ ਨੇ ਇਹ ਗ੍ਰੰਥ ਜਿਹੜਾ ਹੈ ਲਿਖਣਾ ਸ਼ੁਰੂ ਕਰ ਦਿੱਤਾ। ਭਾਈ ਬਾਲੇ ਵਾਲੀ ਜਨਮ ਸਾਖੀ ਹੋਂਦ ਦੇ ਵਿੱਚ ਆ ਗਈ। ਫਿਰ ਉਹ ਗ੍ਰੰਥ ਜਿਹੜਾ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਪ੍ਰਾਪਤ ਹੋਇਆ, ਉਹ ਗ੍ਰੰਥ ਸਾਧ ਸੰਗਤ ਜੀ ਇਹ ਕਵਿਤਾ ਦੇ ਵਿੱਚ ਨਹੀਂ ਸੀ, ਵਾਰਤਕ ਦੇ ਵਿੱਚ ਸੀ। ਜਿਸ ਤਰ੍ਹਾਂ ਆਪਾਂ ਕਹਾਣੀਆਂ ਕਥਾਵਾਂ ਪੜ੍ਹਦੇ ਹਾਂ ਉਹਦੇ ਰੂਪ ਦੇ ਵਿੱਚ ਸੀ, ਅਤੇ ਕਵੀ ਰਾਜ ਜੀ ਨੇ ਉਹਨੂੰ ਲੈ ਕਰਕੇ ਉਹਨੂੰ ਕਵਿਤਾ ਦੇ ਵਿੱਚ ਜਿਹੜਾ ਉਚਾਰਨ ਕਰਨਾ ਕੀਤਾ। ਇਸ ਕਰਕੇ ਗ੍ਰੰਥ ਦੇ ਕਰਤਾ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਇਤਿਹਾਸਕ ਸਰੋਤ ਜਿਹੜਾ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਉਹਨੂੰ ਲੈ ਕਰਕੇ ਅਤੇ ਨਾਲ ਔਰ ਵੀ ਜਿਹੜੇ ਔਰ ਵੀ ਕੋਈ ਮਿਲਦੇ ਸਰੋਤ ਜਿਹੜੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਕਵਿਤ ਸਵਈਏ ਹੋ ਗਿਆ, ਉਹ ਤੋਂ ਬਾਅਦ ਭਾਈ ਮਨੀ ਸਿੰਘ ਸਾਹਿਬ ਜੀ ਵਾਲੀ ਜਨਮ ਸਾਖੀ,
ਉਹਨਾਂ ਨੂੰ ਲੈ ਕਰਕੇ ਉਹਨਾਂ ਨੇ ਫਿਰ ਅਤੇ ਇਹ ਕਵਿਤਾ ਦੇ ਵਿੱਚ ਇਹ ਗ੍ਰੰਥ ਜਿਹੜਾ ਤਿਆਰ ਕਰਨਾ ਕੀਤਾ। ਇੱਥੋਂ ਸਾਧ ਸੰਗਤ ਜੀ ਮੈਂ ਕੱਲ੍ਹ ਵੀ ਬੇਨਤੀ ਕੀਤੀ ਇੱਥੋਂ ਜੋ ਹੈ ਇਹ ਕਥਾ ਜਿਹੜੀ ਹੈ ਉਹਦੀ ਆਰੰਭਤਾ ਹੋਵੇਗੀ। ਇਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਭਾਈ ਕਥਾ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੈ, ਲੇਕਿਨ ਕਥਾ ਦੀ ਆਰੰਭਤਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੋਂ ਹੋ ਰਹੀ ਹੈ। ਬਹੁਤ ਪਿਆਰੀ ਗੱਲ ਹੈ ਇਹ। ਅਸਲ ਦੇ ਵਿੱਚ ਪਿਆਰਿਓ ਇਹ ਗ੍ਰੰਥ ਦਾ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਮੂਲ ਕਿਸ ਤਰ੍ਹਾਂ ਬਣਿਆ, ਕਿਉਂਕਿ ਮੂਲ ਸਰੋਤ ਜਿਹੜਾ ਭਾਈ ਬਾਲੇ ਵਾਲੀ ਜਨਮ ਸਾਖੀ, ਇਹ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਮੂਲ ਕਿਸ ਤਰ੍ਹਾਂ ਬਣਿਆ, ਇਹ ਹੋਂਦ ਕਿਸ ਤਰ੍ਹਾਂ ਇਹਦੀ ਹੋਈ ਹੈ, ਇਹਦੇ ਕਾਰਨ ਕੀ ਬਣੇ ਹਨ, ਸਭ ਤੋਂ ਪਹਿਲੇ ਕਵੀ ਰਾਜ ਜੀ ਨੇ ਉਹ ਦਰਜ ਕਰਨਾ, ਉਹ ਉਚਾਰਨ ਕਰਨਾ, ਉਹ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਨਮ ਸਾਖੀ ਜਿਹੜੀ ਹੈ, ਭਾਵ ਕਿ ਉਹਨਾਂ ਦੀ ਕਥਾ, ਉਹਨਾਂ ਦੇ ਜਨਮ ਦੀ ਕਥਾ, ਬਾਲ ਲੀਲਾ ਦੀ, ਜਵਾਨੀ ਦੀ ਅਤੇ ਉਹਨਾਂ ਦੇ ਫੇਰੀ ਦੀ ਕਥਾ ਆਦਿਕ ਇਹ ਕਵੀ ਰਾਜ ਜੀ ਨੇ ਇਹ ਉਹਨਾਂ ਨੇ ਕਥਨ ਕਰਨਾ ਹੈ। ਆਓ ਸਾਧ ਸੰਗਤ ਜੀ ਅੱਜ ਦੀ ਜੋ ਆਉਣ ਵਾਲੀ ਪਾਵਨ ਕਥਾ ਜੋ ਹੈ ਆਪਾਂ ਸਰਵਣ ਕਰਨਾ ਕਰੀਏ। ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਇੱਕ ਵਾਰੀ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਉੱਤੇ ਦਰਜ

ਵਿੱਚ ਕਰਤਾਰਪੁਰੇ ਕਰਤਾਰਪੁਰ ਸਾਹਿਬ ਕਰਤਾਰਪੁਰ ਕਰਤਾ ਵਸੈ ਭਗਤਨ ਕੈ ਪਾਸ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਇਹ ਜੋ ਪਾਵਨ ਨਗਰ ਜਿਹੜਾ ਹੈ ਇਹਨੂੰ ਵਸਾਉਣਾ ਕੀਤਾ। ਸਤਿਗੁਰੂ ਮਹਾਰਾਜ ਜੀ ਦਾ ਅੰਤਲਾ ਸਮਾਂ ਜਿਹੜਾ ਤਕਰੀਬਨ 13-14 ਵਰਿਆਂ ਦਾ ਸਮਾਂ ਸਤਿਗੁਰੂ ਮਹਾਰਾਜ ਜੀ ਦਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਵਿੱਚ ਬਤੀਤ ਹੋਇਆ। ਉੱਥੇ ਮੰਜੀ ਥਾਪ ਕੀਆ ਵਰਤਾਰਾ ਮੰਜੀ ਦੀ ਸਥਾਪਨਾ ਕਰਕੇ ਇੱਕ ਥਾਂ 'ਤੇ ਟਿਕ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਕੀਤਾ। ਕਰਤਾਰਪੁਰ ਸਾਹਿਬ ਦੇ ਵਿੱਚ ਹੀ ਸਾਧ ਸੰਗਤ ਜੀ ਬਾਬਾ ਲਹਿਣਾ ਜੀ ਭਾਵ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਮੁਲਾਕਾਤ ਉਹਨਾਂ ਦਾ ਸਤਿਗੁਰਾਂ ਦੇ ਨਾਲ ਮੇਲ ਹੀ ਪਿਆਰਿਓ ਕਰਤਾਰਪੁਰ ਦੇ ਵਿੱਚ ਹੁੰਦਾ ਹੈ। ਉੱਥੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਘਾਲ ਕਮਾਈਆਂ ਕਰਨੀਆਂ ਕੀਤੀਆਂ ਬਹੁਤ ਮੁਸ਼ਕਤਾਂ ਘਾਲਣੀਆਂ ਕੀਤੀਆਂ ਅਤੇ ਉੱਥੇ ਹੀ ਫਿਰ ਸਤਿਗੁਰੂ ਮਹਾਰਾਜ

0: ਇਸ ਤਰ੍ਹਾਂ ਪਰਚਾ ਇਹ ਕਰਕੇ ਮਹਾਰਾਜ ਜੀ ਨੇ ਪੜਚੋਲਣਾ ਕਰਕੇ ਸਾਰਿਆਂ ਦੀ ਪਰਖ ਕਰਕੇ ਫਿਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਵਡਿਆਈ ਗੁਰਤਾ ਗੱਦੀ ਦੀ ਵਡਿਆਈ ਜਿਹੜੀ ਹੈ ਉਹਨੂੰ ਦੇਣਾ ਕੀਤਾ ਤੇ ਉਹ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਕਿਉਂਕਿ ਆਉਣ ਵਾਲੇ ਇਹੀ ਮਹੀਨੇ ਦੇ ਵਿੱਚ ਸਾਧ ਸੰਗਤ ਜੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਵਾਲਾ ਗੁਰਪੁਰਬ ਆਪਾਂ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਹੈ ਤੇ ਉਸ ਤੋਂ ਬਾਅਦ ਗੁਰਤਾ ਗੱਦੀ ਦੇਣ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚਖੰਡ ਪਿਆਨਾ ਕਰ ਗਏ ਤੇ ਜੋਤ ਰੂਪ ਜੋ ਜੋਤ ਲੈ ਕਰਕੇ ਆਏ ਨਾ ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ ਤਾਂ ਤੇ ਅੰਗਦ ਭਯਾਓ ਤਤ ਸਿਉ ਤਤ ਮਿਲਾਓ ਭਾਵ ਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਜੋਤ ਜਿਹੜੀ ਹੈ ਉਹਨਾਂ ਦੇ ਅੰਦਰ ਧਾਰ ਦਿੱਤੀ ਹੈ ਜਿਸ ਤਰ੍ਹਾਂ ਸਾਧ ਸੰਗਤ ਜੀ ਕਿ ਆਪਾਂ ਵੇਖਦੇ ਹਾਂ ਇੱਕ ਬੁੱਝਿਆ ਹੋਇਆ ਦੀਵਾ ਹੁੰਦਾ ਹੈ ਦੀਆ ਹੈ ਉਹਦੇ ਅੰਦਰ ਘਿਓ ਤੇਲ ਪਿਆ ਹੋਇਆ ਬਾਤੀ ਲੱਗੀ ਹੋਈ ਹੈ ਲੇਕਿਨ ਪਿਆਰਿਓ ਬੁੱਝਿਆ ਹੋਇਆ ਹੈ ਇੱਕ ਜਲਿਆ ਹੋਇਆ ਦੀਪਕ ਜਿਹੜਾ ਹੈ ਉਹਨੂੰ ਪਿਆਰਿਓ ਜਨ ਦੀਪਕ ਤੇ ਦੀਪ ਜਲਾਨਾ ਉਹ ਦੀਆ ਜਿਹੜਾ ਨਾ ਉਹਨੂੰ ਉਸ ਦੀਏ ਦੇ ਨਾਲ ਜਦੋਂ ਆਪਾਂ ਲਾ ਦਿੰਦੇ ਹਾਂ ਤੇ ਉਹ ਬੁੱਝਿਆ ਹੋਇਆ ਦੀਆ ਵੀ ਜਿਹੜਾ ਨਾ ਉਹ ਵੀ ਪਿਆਰਿਓ ਜਲ ਉੱਠਦਾ ਹੈ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਫਿਰ ਜੋਤ ਰੂਪ ਉਹ ਆਪਣੀ ਜੋਤ ਜਿਹੜੀ ਹੈ ਤੇ ਉਹਨੂੰ ਬਿਬ ਤਲ ਜੋਤ ਉਹੀ ਹੈ ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟਿਆ ਆਪ ਦੇਖੋ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਜੋਤ ਵੀ ਉਹੀ ਹੈ ਉਹੀ ਪਿਆਰਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਨਿਰਮਲ ਜੁਗਤ ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟਿਆ ਸਿਰਫ ਬਦਲਾਹਟ ਕਾਦੀ ਹੋਈ ਹੈ ਕਾਇਆ ਦੀ ਕਾਇਆ ਦਾ ਮਤਲਬ ਸਰੀਰ ਆ ਸਰੀਰ ਬਦਲ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਪਹਿਲੇ ਜਾਮੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਰੀਰ ਦੇ ਵਿੱਚ ਸੀ ਜਦੋਂ ਸਤਿਗੁਰੂ ਮਹਾਰਾਜ ਜੀ ਸੱਚਖੰਡ ਚੱਲ ਗਏ ਜੋਤੀ ਜੋਤ ਸਮਾ ਗਏ ਉਸ ਵੇਲੇ ਉਹ ਜੋਤ ਜੋ ਹੈ ਬਿਬ ਤਨ ਦੂਜਾ ਤਨ ਜਿਹੜਾ ਹੈ ਭਾਵ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਅੰਦਰ ਉਹ ਜੋਤ ਨੂੰ ਧਾਰ ਦੇਣਾ ਕੀਤਾ ਤੇ ਇਸ ਬਾਬਤ ਕਵੀ ਰਾਜ ਜੀ ਪਿਆਰੇ ਬਹੁਤ ਪਿਆਰਾ ਦ੍ਰਿਸ਼ਟਾਂਤ ਦਿੰਦੇ ਹਨ ਜਿਉਂ ਅਧਿਪਤ ਅਧਿਪਤ ਦਾ ਮਤਲਬ ਕਿ ਕੋਈ ਰਾਜਾ ਜਿਹੜਾ ਹੈ ਤੇ ਇੱਕ ਰਾਜਾ ਰਾਜਾ ਦਿਨ ਦੇ ਵਿੱਚ ਕਈ ਪੁਸ਼ਾਕ ਬਦਲਦਾ ਕਈ ਵਾਰੀ ਆਪਣਾ ਭੇਸ ਬਦਲਦਾ ਤੇ ਇਸ ਤਰ੍ਹਾਂ ਹੀ ਇੱਕ ਰਾਜਾ ਜਿਹੜਾ ਜੋ ਆਪਣਾ ਪੁਸ਼ਾਕ ਜਿਹੜਾ ਹੈ ਉਹਨੂੰ ਤਜ ਕਰਕੇ ਸਮਝ ਲਿਓ ਕਿ ਭਾਈ ਪਹਿਲੇ ਇੱਕ ਤਰ੍ਹਾਂ ਦੀ ਉਹ ਪੁਸ਼ਾਕ ਪਾ ਕਰਕੇ ਦੀਵਾਨ ਦੇ ਵਿੱਚ ਆਇਆ ਤੇ ਉਹ ਤੋਂ ਬਾਅਦ ਉਹ ਚੱਲ ਗਿਆ ਫਿਰ ਦੂਜੇ ਬਸਤਰ ਦੂਜੇ ਤਰ੍ਹਾਂ ਦੀ ਪੁਸ਼ਾਕ ਜਿਹੜੀ ਹੈ ਉਹ ਧਾਰਨ ਕਰਕੇ ਫਿਰ ਤੋਂ ਦੁਬਾਰਾ ਦੀਵਾਨ ਦੇ ਵਿੱਚ ਆਇਆ ਤੇ ਕੋਈ ਇਹ ਥੋੜ੍ਹੀ ਕਹਿੰਦਾ ਕਿ ਨਹੀਂ ਜੀ ਮੈਂ ਇਸ ਨੂੰ ਰਾਜਾ ਨਹੀਂ ਮੰਨਣਾ ਕਿਉਂਕਿ ਪਹਿਲੇ ਇਹਨੇ ਆਹ ਪੁਸ਼ਾਕ ਪਾਈ ਅੱਜ ਇਹਨੇ ਆਹ ਪੁਸ਼ਾਕ ਪਾਈ ਹੈ ਮੈਂ ਇਹਨੂੰ ਥੋੜ੍ਹੀ ਮੰਨ ਸਕਦਾ ਜੇ ਕੋਈ ਇਸ ਤਰ੍ਹਾਂ ਬੋਲੇ ਤੇ ਸਿਆਣਾ ਇਹੀ ਬੋਲੇਗਾ ਕਿ ਭਲਿਆ ਕਿ ਰਾਜੇ ਜਿਹੜੇ ਉਹ ਰਾਜ ਕਰਕੇ ਹੁੰਦੇ ਹਨ ਉਹ ਕੱਪੜਿਆਂ ਕਰਕੇ ਨਹੀਂ ਹੁੰਦੇ ਆ ਭਾਵੇਂ ਉਹਨੇ ਜੋ ਮਰਜ਼ੀ ਬਸਤਰ ਪਾਵੇ ਰਾਜਾ ਰਾਜਾ ਹੀ ਹੁੰਦਾ ਇਸ ਤਰ੍ਹਾਂ ਹੀ ਦੇਖੋ ਜੇ ਕੋਈ ਕੱਪੜਾ ਬਦਲ ਲਵੇ ਤੇ ਬੰਦੇ ਦੀ ਹੋਂਦ ਥੋੜ੍ਹੀ ਬਦਲ ਜਾਂਦੀ ਹੈ ਉਹ ਬੰਦਾ ਤਾਂ ਬੰਦਾ ਹੀ ਰਹਿੰਦਾ ਇਸ ਤਰ੍ਹਾਂ ਹੀ ਪਿਆਰਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਤਨ ਦਾ ਕੱਪੜਾ ਜਿਹੜਾ ਸਤਿਗੁਰਾਂ ਨੇ ਪਲਟ ਲਿਆ ਬਦਲ ਲਿਆ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਚੋਲਾ ਸੀ ਤਨ ਦਾ ਚੋਲਾ ਤਨ ਦਾ ਤਨ ਕਰਕੇ ਸਰੀਰ ਕਰਕੇ ਮਹਾਰਾਜ ਜੀ ਦਾ ਸਰੀਰ ਸੀ ਅੱਜ ਉਹ ਸਰੀਰ ਨਹੀਂ ਰਿਹਾ ਜੋਤ ਉਹੀ ਹੈ ਲੇਕਿਨ ਪਿਆਰਿਓ ਤੇ ਕਾਇਆ ਫੇਰ ਪਲਟਿਆ ਸਰੀਰ ਰੂਪੀ ਚੋਲਾ ਜਿਹੜਾ ਹੈ ਉਹ ਬਦਲ ਗਿਆ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਗੁਰੂ ਕੇ ਸਿੱਖ ਸਾਧ ਸੰਗਤ ਜੀ ਆਪਾਂ ਜੋਤ ਦੇ ਪੁਜਾਰੀ ਹਾਂ ਸਰੀਰ ਵੀ ਹੈ ਦਸ ਜਾਮਿਆਂ ਦੇ ਵਿੱਚ ਪਿਆਰਿਓ ਇਹ ਜਿਹੜੀ ਜੋਤ ਆਈ ਹੈ ਤੇ ਸਭ ਤੋਂ ਮੈਂ ਮੌਲਿਕ ਗੱਲ ਜਿਹੜੀ ਹੈ ਸਿਧਾਂਤਿਕ ਗੱਲ ਤੇ ਸਿੱਖੀ ਦਾ ਫਲਸਫਾ ਹੀ ਇੱਥੋਂ ਆਰੰਭ ਹੁੰਦਾ ਕਿ ਦਸ ਪਾਤਸ਼ਾਹੀਆਂ ਇੱਕ ਜੋਤ ਹੁਣ ਸਿੱਖੀ ਦਾ ਪਿਆਰਿਓ ਦੇਖੋ ਇਹ ਸਿੱਖੀ ਦੇ ਮੁੱਢਲੇ ਅਸੂਲ ਹਨ ਇਸ਼ਟ ਅਕਾਲ ਪੁਰਖ ਪਰਮਾਤਮਾ ਤੇ ਗੁਰੂ ਦਸ ਪਾਤਸ਼ਾਹੀਆਂ ਇੱਕ ਜੋਤ ਮੌਜੂਦਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਸ ਪਿਆਰਿਓ ਜਿਹਨੇ ਇਹਨੂੰ ਮੰਨ ਲਿਆ, ਇੱਕ ਅਕਾਲ ਪੁਰਖ ਪਰਮਾਤਮਾ ਨੂੰ ਮੰਨ ਲਿਆ, ਦਸਾਂ ਪਾਤਸ਼ਾਹੀਆਂ ਜੀ ਨੂੰ ਇੱਕ ਜੋਤ ਕਰਕੇ ਮੰਨਦਾ, ਬਾਣੀ ਗੁਰੂ, ਗੁਰੂ ਹੈ ਬਾਣੀ ਕਰਕੇ ਬਾਣੀ ਨੂੰ ਗੁਰੂ ਜਾਣ ਕਰਕੇ ਮੰਨਦਾ, ਉਹ ਹੈ ਅਸਲ ਦੇ ਵਿੱਚ ਗੁਰੂ ਕਾ ਸੇਖਾ। ਇਸ ਤਰ੍ਹਾਂ ਹੀ ਤੇ ਜੋ ਬਚਨ ਕਰਦੇ ਹਨ ਕਵੀ ਰਾਜ ਜੀ ਕੇ, ਰਾਜਾ ਪੁਸ਼ਾਕ ਬਦਲ ਕੇ ਆਉਣ ਦੇ ਨਾਲ ਕੋਈ ਫਰਕ ਨਹੀਂ ਪੈ ਜਾਂਦਾ। ਇਸ ਤਰ੍ਹਾਂ ਹੀ ਦੇਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਦੋਂ ਕਰਤਾਰਪੁਰ ਸਾਹਿਬ ਮਹਾਰਾਜ ਜੀ ਨੇ ਜੋ ਗੁਰਤਾ ਗੱਦੀ ਜੋ ਹੈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਰਤਾਰਪੁਰ ਸਾਹਿਬ ਦੇ ਵਿੱਚ ਦੇਣੀ ਕੀਤੀ, ਤੇ ਨਾਲ ਮਹਾਰਾਜ ਨੂੰ ਪਤਾ ਸੀ ਕਿ ਭਾਈ ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਜੇ ਇੱਥੇ ਰਹਿੰਦੇ ਤੇ ਇੱਥੇ ਝਗੜਾ ਹੋਵੇਗਾ, ਇੱਥੇ ਬਹੁਤ ਬਖੇੜਾ ਖੜਾ ਹੋਵੇਗਾ, ਤੇ ਉੱਥੋਂ ਦੀ ਸੇਵਾ ਸੰਭਾਲ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਨੇ ਤੇ ਉਹ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਨੂੰ, ਇਹਨਾਂ ਨੂੰ ਪਿਆਰਿਓ ਇਹ ਕਰਤਾਰਪੁਰ ਸਾਹਿਬ ਜੀ ਦੀ ਜ਼ਿੰਮੇਦਾਰੀ, ਸਾਰੀ ਪ੍ਰੋਪਰਟੀ ਜੋ ਵੀ ਹੈ ਉਹ ਸਭ ਕੁਛ ਉਹਨਾਂ ਨੂੰ ਦੇ ਦਿੱਤਾ ਕਿ ਤੁਸੀਂ ਇੱਥੇ ਰਹੋ, ਇੱਥੇ ਰਹਿ ਕਰਕੇ ਇਹ ਇਹ ਜੋ ਹੈ ਜੋ ਵੀ ਸੁਵਿਧਾ ਇਹਦਾ ਆਨੰਦ ਮਾਣਨਾ ਕਰੋ, ਇੱਥੇ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਕਰੋ, ਨਾਮ ਬਾਣੀ ਦਾ ਪ੍ਰਚਾਰ ਕਰਨਾ ਕਰੋ। ਅਤੇ ਫਿਰ ਮਹਾਰਾਜ ਨੇ ਇਹ ਵੀ ਵਿਚਾਰ ਕੀਤੀ ਕਿ ਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਵੀ ਇੱਥੇ ਰਹਿਣਗੇ ਤੇ ਗਾਹੇ ਪਿਆਰਿਓ ਕਈ ਵਾਰੀ ਲੜਾਈ ਝਗੜਾ ਹੋ ਸਕਦਾ, ਭਾਂਡੇ ਜਿਹੜੇ ਹਨ ਖੜਕ ਸਕਦੇ ਹਨ, ਆਪਾਂ ਵੇਖਦੇ ਨਾ ਭਾਂਡਿਆਂ ਨੂੰ ਨਾਲ ਰੱਖਦੇ ਹੋ ਤੇ ਖੜਕਦੇ ਰਹਿੰਦੇ, ਭਾਂਡਾ ਦੂਰ ਹੋਵੇ ਤਾਂ ਪਿਆਰਿਓ ਭਾਂਡਾ ਨਹੀਂ ਖੜਕੇਗਾ। ਕਈ ਗੱਲਾਂ ਹੁੰਦੀਆਂ ਹਨ, ਕਈ ਪਿਆਰਿਓ ਇਹੋ ਜਿਹੇ ਬੰਦੇ ਵਿਚਕਾਰ ਆ ਜਾਂਦੇ, ਕੋਈ ਨਾ ਵੀ ਚਾਹੇ ਤਾਂ ਵੀ ਪਿਆਰਿਓ ਇਹੋ ਜਿਹੀ ਅੱਗ ਲਾ ਦਿੰਦੇ, ਇਹੋ ਜਿਹੇ ਵਾਦ ਵਟਾਂਦਰਾ ਪੈਦਾ ਕਰ ਲੈਂਦੇ ਹਨ ਜਿਹਦੇ ਨਾਲ ਵਾਦ ਵਿਵਾਦ ਜਿਹੜਾ ਜਨਮ ਹੋ ਜਾਂਦਾ। ਇਸ ਕਰਕੇ ਗੁਰੂ ਮਹਾਰਾਜ ਨੇ ਕਹਿ ਦਿੱਤਾ ਕਿ ਪੁਰਖਾ ਆਪ ਜੀ ਨੂੰ ਹੁਣ ਤਾਂ ਗੁਰਤਾ ਗੱਦੀ ਪ੍ਰਾਪਤ ਹੋਈ, ਹੁਣ ਆਪ ਜੀ ਨੇ ਇੱਥੇ ਨਹੀਂ ਰਹਿਣਾ। ਤੇ ਨਾਲ ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਹੁਣ ਅਸਾਂ ਨੇ ਜੋਤੀ ਜੋਤ ਸਮਾ ਜਾਣਾ ਹੈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਚਨ ਕੀਤਾ ਕਿ ਮਹਾਰਾਜ ਮੈਂ ਇੱਥੇ ਹੀ ਰਹਿਣਾ ਚਾਹੁੰਦਾ, ਇਹ ਅੰਤਲਾ ਸਮਾਂ ਤਾਂ ਮੈਂ ਆਪ ਜੀ ਦੇ ਨਾਲ ਬਤੀਤ ਕਰਨਾ ਚਾਹੁੰਦਾ। ਮਹਾਰਾਜ ਨੇ ਕਹਿ ਦਿੱਤਾ ਕਿ ਨਾ ਭਾਈ, ਤੁਹਾਡਾ ਸੁਭਾਈ ਹੈ ਨਾ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਆਪ ਜੀ ਨੇ ਹੁਕਮ ਨੂੰ ਮੰਨਣਾ ਕੀਤਾ ਤਾਂ ਹੀ ਇੰਨੀ ਵੱਡੀ ਵਡਿਆਈ ਆਪ ਨੂੰ ਪ੍ਰਾਪਤ ਹੋਈ ਹੈ। ਹੁਣ ਵੀ ਆਪ ਜੀ ਸਾਡਾ ਹੁਕਮ, ਸਾਡਾ ਬਚਨ ਮੰਨੋ, ਕਰਤਾਰਪੁਰ ਸਾਹਿਬ ਨੂੰ ਛੱਡ ਕਰਕੇ ਬੈਠ ਖਡੂਰੇ ਜੋਤ ਜਗਾਈ, ਖਡੂਰ ਸਾਹਿਬ ਦੇ ਵਿੱਚ ਜਾ ਕਰਕੇ ਜੋਤ ਜਗਾਉਣਾ ਕਰੋ।
1: ਸਿਮਰਨ ਕਲ ਕਲ ਮਲ
0: ਭਾਦੇ, ਇਹੋ ਜਿਹੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਸਿਮਰਨ ਕਰਨ ਮਾਤਰ ਕਰਕੇ ਕਲਯੁਗ ਦੇ ਸਾਰੇ ਪਾਪ ਜਿਹੜੇ ਹਨ

0: ਤਖ਼ਤ ਦੀ ਸਥਾਪਨਾ ਕਰਕੇ ਉੱਥੇ ਤਖ਼ਤ ਦੇ ਉੱਤੇ ਸ਼ੁਭਾਇਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਹਨ।
1: ਉਦਾਹਰਨ ਕਾਰਨੇ ਕਰਤ ਸੋ ਭਗਤ
0: ਤੇ ਮਨੁੱਖਾਂ ਦਾ ਜੀਆਂ ਦਾ ਉਧਾਰ ਕਰਨ ਦੇ ਲਈ ਸਤਿਗੁਰੂ ਮਹਾਰਾਜ ਜੀ ਨੇ ਕੇਂਦਰੀ ਅਸਥਾਨ ਜਿਹੜਾ ਭਗਤੀ ਦਾ ਸੋਮਾ ਜਿਹੜਾ ਹੈ ਉਹਨੂੰ ਖਡੂਰ ਸਾਹਿਬ ਨੂੰ ਸਥਾਪਿਤ ਕਰਨਾ ਕੀਤਾ। ਇੱਕ ਦਿਨ ਦੀ ਗੱਲ ਹੈ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬੈਠੇ ਹੋਏ ਹਨ, ਆਸਨ ਲਾ ਕਰਕੇ ਵਿਰਾਜਮਾਨ ਹਨ, ਤੇ ਉਹਨਾਂ ਦਾ ਧਿਆਨ ਜਿਹੜਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜਿਆ ਹੋਇਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਉਹਨਾਂ ਨੇ ਹਿਰਦੇ ਵਿੱਚ ਧਾਰਨ ਕਰਨਾ ਕੀਤਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਲੋਚਨ ਮਹਾਰਾਜ ਜੀ ਦੇ ਯਾਦ ਦੇ ਵਿੱਚ ਬੈਠੇ ਹੋਏ ਇੱਕਦਮ ਪਿਆਰਿਓ ਹਰ ਜਿਹੜਾ ਜੋ ਮਹਾਰਾਜ ਨੇ ਕਿਹਾ ਨਾ, ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨਾ ਰਾਮ ਰਾਜੇ, ਸਤਿਗੁਰੂ ਮਹਾਰਾਜ ਜੀ ਦੇ ਅੱਖਾਂ ਦੇ ਵਿੱਚ ਵੀ ਜਦੋਂ ਪਿਆਰਿਓ ਪਿਆਰ ਦਾ ਜਲ ਆਉਂਦਾ ਵੈਰਾਗ ਦਾ ਜਲ ਆਉਂਦਾ ਨਾ ਸਾਧ ਸੰਗਾ ਜੀ, ਇਹ ਗੁਰਬਾਣੀ ਦਾ ਬਚਨ ਹੈ ਉਹਨੂੰ ਅਥਰੂ ਨਹੀਂ ਕਹਿਣਾ ਚਾਹੀਦਾ, ਮਹਾਰਾਜ ਜੀ ਦੀਆਂ ਅੱਖਾਂ ਦੇ ਵਿੱਚੋਂ ਵੀ ਪਿਆਰਿਓ ਤੇ ਅੰਮ੍ਰਿਤ ਜਿਹੜਾ ਹੈ ਉਹ ਝਲਕਦਾ ਹੈ। ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਪ੍ਰੇਮ ਦੇ ਵਿੱਚ ਬੈਠੇ ਹੋਏ ਹਨ, ਅੱਖਾਂ ਦੇ ਵਿੱਚ ਵਿਰਾਗ ਆ ਗਿਆ, ਮਹਾਰਾਜ ਜੀ ਦਾ ਪ੍ਰੇਮ ਜਲ ਜਿਹੜਾ ਉਮਕ ਪਿਆ ਹੈ। ਉਹ ਤੋਂ ਬਾਅਦ ਵਿਚਾਰ ਕਰਦੇ ਕਰਦੇ ਮਨ ਦੇ ਵਿੱਚ ਬਾਰ ਬਾਰ ਇਹੀ ਵਿਚਾਰਾਂ ਆ ਰਹੀਆਂ
1: ਕਰਕੇ ਭ੍ਰਮ ਜਾਸ ਬਿਗੋਏ,
0: ਤੇ ਮਹਾਰਾਜ ਜੀ ਵਿਚਾਰ ਕਰਦੇ ਕਿ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਕੇ ਸਿੱਖੀ ਦਾ ਪ੍ਰਚਾਰ ਕਰਨਾ ਕੀਤਾ, ਬੇਅੰਤ ਜੀਆਂ ਦਾ ਉਧਾਰ ਕਰਨਾ ਕੀਤਾ,
1: ਸ੍ਰੀ ਗੁਰੂ ਨਾਨਕ
0: ਇਹੋ ਜਿਹੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੋ ਹਨ ਇਹ ਪਰਮੇਸ਼ਰ ਕਾ ਰੂਪ ਹਨ, ਜਿਸ ਤਰ੍ਹਾਂ ਪਾਣੀ ਤੇ ਪਾਣੀ ਦੀਆਂ ਤਰੰਗਾਂ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ, ਇਸ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇਵ ਦੇ ਵਿੱਚ ਤੇ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ
1: ਹੈ। ਇਸ
0: ਤਰ੍ਹਾਂ ਸਾਧ ਸੰਗਤ ਜੀ ਮਨ ਦੇ ਵਿੱਚ ਬਹੁਤ ਜ਼ਿਆਦੀ ਪ੍ਰੀਤੀ ਦਾ ਜਨਮ ਹੋਇਆ,
1: ਸ੍ਰੀ ਗੁਰੂ ਕੋ ਬਿਧਲੀਨੋ,
0: ਤੇ ਮਨ ਵਿੱਚ ਵਿਚਾਰ ਕਰਦੇ ਕਿ ਦੇਖੋ ਭਾਈ ਇਹ ਆਪਣੇ ਮਨ ਦੇ ਅੰਦਰ ਹੀ ਮਹਾਰਾਜ ਜੀ ਨੇ ਖਿਆਲ ਪੈਦਾ ਕਰਨਾ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸ ਤਰ੍ਹਾਂ ਉਹਨਾਂ ਦਾ ਮਾਤ ਲੋਕ ਦੇ ਵਿੱਚ ਆਉਣਾ ਹੋਇਆ, ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉਸ ਤੋਂ ਬਾਅਦ ਬਾਲ ਅਵਸਥਾ ਦੇ ਯੁਵਾ ਅਵਸਥਾ ਦੇ ਜੋ ਚੋਜ ਬਿਲਾਸ ਕਰਦੇ ਕੀਤੇ, ਤੇ ਮਨ ਵਿੱਚ ਵਿਚਾਰ ਕਰਦੇ ਕਿ ਉਹ ਸਾਰਾ ਇਤਿਹਾਸ ਮੈਨੂੰ ਕੌਣ ਦੱਸੇਗਾ, ਉਹ ਕਹਾਣੀਆਂ ਉਹ ਸਾਖੀਆਂ ਜਿਹੜੀਆਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨਾ, ਕਿਉਂਕਿ ਜਿਹੜੇ ਸਪੁੱਤਰ ਹੁੰਦੇ ਹਨ ਉਹੀ ਪਿਆਰਿਓ ਬਾਬਾਣੀਆਂ ਕਹਾਣੀਆਂ ਕਰਦੇ ਹਨ, ਤੇ ਇੱਕ ਗੱਲ ਯਾਦ ਰੱਖੋ ਤੁਹਾਨੂੰ ਵੀ ਲੱਗੇਗਾ ਕਿ ਦੇਖੋ ਜੀ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਵੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਰਹੇ, ਤੇ ਮਨ ਵਿੱਚ ਇਹ ਵਿਚਾਰ ਕਿਉਂ ਕਰਦੇ ਹਨ, ਆਪ ਨੂੰ ਯਾਦ ਹੋਣਾ ਚਾਹੀਦਾ ਸਾਧ ਸੰਗਤ ਜੀ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਜ਼ਿਆਦਾ ਸਮਾਂ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਦੀ ਸਤਸੰਗਤ ਨਹੀਂ ਪ੍ਰਾਪਤ ਹੋਈ ਹੈ। ਜੇ ਮਹਾਰਾਜ ਜੀ ਦੇ ਜੀਵਨ ਕਾਲ ਦੀ ਆਪਾਂ ਗੱਲ ਕਰਦੇ ਹਾਂ ਤਕਰੀਬਨ 6-7 ਵਰੇ ਹੀ ਜਿਹੜੇ ਹਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਤੇ ਜਦੋਂ ਅੰਤਮ ਪੜਾਅ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਕਰਨਾ ਕੀਤਾ ਉੱਥੇ ਹੀ ਰਹਿ ਕਰਕੇ ਉਹਨਾਂ ਨੇ ਸੇਵਾ ਸਿਮਰਨ ਭਜਨ ਬੰਦਗੀ ਕਰਨਾ ਕੀਤਾ, ਉਹਨਾਂ ਕੋਲ ਸਮਾਂ 7-8 ਵਰਿਆਂ ਦਾ ਹੀ ਸਮਾਂ ਜਿਹੜਾ ਹੈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮਹਾਰਾਜ ਜੀ ਦੀ ਸਤਸੰਗਤ ਦਾ ਪ੍ਰਾਪਤ ਹੋਇਆ, ਤੇ ਇਸ ਤੋਂ ਬਾਅਦ ਪਿਆਰਿਓ ਤੁਸੀਂ ਵਿਚਾਰ ਕਰੋ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਹੁਣ ਬਾਲ ਅਵਸਥਾ ਹੈ ਜਵਾਨੀ ਦੀ ਅਵਸਥਾ ਹੈ, ਤੇ ਉਹ ਤੋਂ ਬਾਅਦ ਫਿਰ ਮਹਾਰਾਜ ਜੀ ਨੇ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਨਾ ਕੀਤਾ, ਚਲੋ ਇੱਕ ਥਾਂ ਤੇ ਬੰਦਾ ਟਿਕਿਆ ਹੋਇਆ ਹੋਵੇ ਇੱਕ ਨਗਰ ਦੇ ਵਿੱਚ ਹੋਵੇ ਨਾ ਪਿਆਰਿਓ, ਕਈ ਵਾਰੀ ਕਈ ਬੰਦੇ ਜਿਹੜੇ ਹਨ ਉਹਨਾਂ ਨੂੰ ਪਤਾ ਹੁੰਦਾ ਜਿਸ ਤਰ੍ਹਾਂ ਕਿ ਆਪਾਂ ਦੇਖੋ ਇੱਕ ਸ਼ਹਿਰ ਦੇ ਵਿੱਚ ਰਹਿੰਦੇ ਹਾਂ, ਇੱਕ ਸ਼ਹਿਰ ਦੇ ਵਿੱਚ ਕੋਈ ਬੰਦਾ ਰਹੇ ਤੇ ਫਿਰ ਕਈ ਬੰਦਿਆਂ ਨੂੰ ਉਹਦਾ ਪਤਾ ਹੁੰਦਾ ਕਿਉਂਕਿ ਰੋਜ਼ ਉੱਠਦੇ ਪੈਂਦੇ ਆ ਇਹਨੂੰ ਪਤਾ ਹੁੰਦਾ ਹਾਂ ਭਾਈ ਕਿ ਕੋਈ ਕਹਿੰਦਾ ਜੀ ਹਾਂ ਇਹ ਇੰਜ ਕਰਦਾ ਕੋਈ ਦੂਜੇ ਨੂੰ ਪੁੱਛੋ ਉਹ ਦੱਸ ਦੇਵੇਗਾ ਹਾਂ ਜੀ ਉਹਦਾ ਇਹ ਜੀਵਨ ਹੈ ਉਹਦਾ ਉਹ ਜੀਵਨ ਹੈ ਲੇਕਿਨ ਬਹੁਤ ਲੰਬਾ ਸਮਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਨਾ ਕੀਤਾ ਔਰ ਇੱਕ ਗੱਲ ਯਾਦ ਰੱਖੋ ਸਤਿਗੁਰੂ ਮਹਾਰਾਜ ਜੀ ਨੇ ਜੋ ਪੜਾਅ ਕਰਨੇ ਕੀਤੇ ਪਹਿਲਾਂ ਤਾਂ ਨਨਕਾਣਾ ਸਾਹਿਬ ਇੱਕ ਜਿਹੜਾ 12-13 ਸਾਲ ਦਾ ਇੱਕ 14-15 ਸਾਲ ਦਾ ਸਮਾਂ ਮਹਾਰਾਜ ਜੀ ਨੇ ਬਾਲ ਅਵਸਥਾ ਦਾ ਜੋ ਸਮਾਂ ਇੱਥੇ ਬਤੀਤ ਕੀਤਾ ਯੁਵਾ ਅਵਸਥਾ ਦਾ ਸਮਾਂ ਉਹ ਜਦੋਂ ਪ੍ਰਾਪਤ ਹੋਇਆ ਸਤਿਗੁਰੂ ਮਹਾਰਾਜ ਜੀ ਸੁਲਤਾਨਪੁਰ ਲੋਧੀ ਆਏ ਅਤੇ ਅਖੀਰ ਦੇ ਵਿੱਚ ਜੋ ਹੈ ਅਖੀਰਲਾ ਪੜਾਅ ਜਿਹੜਾ ਬਜ਼ੁਰਗੀ ਦਾ ਸਮਾਂ ਮਹਾਰਾਜ ਜੀ ਨੇ ਅਤੇ ਕਰਤਾਰਪੁਰ ਸਾਹਿਬ ਦੇ ਵਿੱਚ ਬਤੀਤ ਕੀਤਾ ਹੈ ਅਤੇ ਸਤਿਗੁਰੂ ਮਹਾਰਾਜ ਵਿਚਾਰ ਪਏ ਕਰਦੇ ਹਨ ਅਤੇ ਬਾਕੀ ਲੰਬਾ ਸਮਾਂ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਨਾ ਕੀਤਾ ਅਤੇ ਉਹ ਵਿਚਾਰ ਕਰਦੇ ਕਿ ਕਿਹੜਾ ਕੋ ਸਿੱਖ ਹੋਵੇ ਜਿਹਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਦਿਨ ਰਾਤ ਜਿਹੜਾ ਰਿਹਾ ਕਿਉਂਕਿ ਜਿਹੜਾ ਬੰਦਾ ਦਿਨ ਰਾਤ ਰਹਿੰਦਾ ਨਾ ਉਹਨੂੰ ਪਿਆਰਿਓ ਹਰ ਚੀਜ਼ ਦਾ ਪਤਾ ਹੁੰਦਾ ਹਰ ਵੇਲੇ ਜਿਹੜਾ ਹੁੰਦਾ ਕਿ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਕਾਬੁਲ ਗਏ ਕੰਧਾਰ ਗਏ ਰਮੇਸ਼ਵਰਮ ਗਏ ਸ਼੍ਰੀ ਲੰਕਾ ਗਏ ਮੱਕੇ ਗਏ ਮਦੀਨਾ ਗਏ ਔਰ ਵੀ ਥਾਵਾਂ ਦਾ ਦੌਰਾ ਕੀਤਾ ਜਿਹੜਾ ਮਹਾਰਾਜ ਜੀ ਦੇ ਨਾਲ ਰਹੇਗਾ ਉਹਨੂੰ ਹੀ ਪਤਾ ਹੋਵੇਗਾ ਨਾ ਹਾਂ ਜੀ ਗੁਰੂ

0: ਦੇਸ਼ਾਂ ਤੇ ਸ਼ਾਂਤਰਾਂ ਦਾ ਜੋ ਰਟਨ ਕਰਨਾ ਕੀਤਾ ਤੇ ਮਹਾਰਾਜ ਜੀ ਨੇ ਥਾਂ ਥਾਂ ਤੇ ਜਾ ਕਰਕੇ ਜਿੱਥੇ ਵੀ ਗਏ ਨਾ ਤੇ ਸਤਿਗੁਰੂ ਮਹਾਰਾਜ ਜੀ ਨੇ ਪਿਆਰੇ ਉਹ ਪਖੰਡਾਂ ਦਾ ਦੰਬਾਂ ਦਾ ਜਿਹੜਾ ਹੈ ਨਾਸ਼ ਕਰਨਾ ਕੀਤਾ ਕਿਉਂਕਿ ਧਾਰਮਿਕ ਅਸਥਾਨਾਂ ਤੇ ਪਿਆਰਿਓ ਕਈ ਵਾਰੀ ਆਪਾਂ ਵੇਖਦੇ ਹਾਂ ਕਈ ਤਰ੍ਹਾਂ ਦੇ ਜਿਹੜੇ ਪਖੰਡ ਜਿਹੜੇ ਹਨ ਚੱਲਦੇ ਹਨ ਇਸ ਤਰ੍ਹਾਂ ਉਹਨਾਂ ਜ਼ਮਾਨਿਆਂ ਵਿੱਚ ਤਾਂ ਬਹੁਤ ਤਰ੍ਹਾਂ ਦੇ ਪਖੰਡ ਕਰਮ ਕਾਂਡ ਜਿਹੜੇ ਚੱਲਿਆ ਕਰਦੇ ਸਨ ਤੇ ਲੋਕੀ ਜਿਹੜੇ ਆਪਣੇ ਪਾਪ ਨੂੰ ਕਰਮ ਕਾਂਡ ਦੇ ਅਧੀਨ ਛੁਪਾ ਕਰਕੇ ਰੱਜ ਰੱਜ ਕੇ ਉਹ ਪਾਪ ਕਰਦੇ ਸਤਿਗੁਰੂ ਮਹਾਰਾਜ ਜੀ ਉਹਨਾਂ ਅਸਥਾਨਾਂ ਤੇ ਗਏ ਉਹਨਾਂ ਨੂੰ ਜਾਗ ਲਈ ਉਹਨਾਂ ਨੂੰ ਸੁਚੇਤ ਕੀਤਾ ਕਿ ਭਾਈ ਇਹੋ ਜਿਹੇ ਕਰਮ ਤੁਸੀਂ ਨਾ ਕਰਨੇ ਕਰੋ ਤੇ ਇਸ ਤਰ੍ਹਾਂ ਅਚਿੰਤਤਾ ਨੂੰ ਦੇਣ ਵਾਲੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਜ ਸਤਿਗੁਰੂ ਮਹਾਰਾਜ ਜੀ ਦੇ ਮਨ ਦੇ ਵਿੱਚ ਇਹ ਚਿੰਤਾ ਆ ਗਈ ਇਹ ਚਿੰਤਾ ਹੀ ਹੈ ਨਾ ਵਿਚਾਰ ਦੇ ਵਿੱਚ ਪੈ ਗਏ ਕਿ ਸਤਿਗੁਰੂ ਮਹਾਰਾਜ ਜੀ ਦਾ ਕੋਈ ਗੁਰੂ ਕਾ ਪਿਆਰਾ ਕੋਈ ਗੁਰੂ ਕਾ ਸਿੱਖ ਜੋ ਸਾਨੂੰ ਪੂਰਾ ਇਤਿਹਾਸ ਦੱਸੇ ਪੂਰੀ ਜੀਵਨ ਸਾਖੀ ਸਾਨੂੰ ਦੱਸ ਦੇਵੇ ਕਿ ਹਾਂ ਮਹਾਰਾਜ ਜੀ ਇੱਥੇ ਗਏ ਇੱਥੇ ਆ ਕੀਤਾ ਉੱਥੇ ਉਹ ਕਰਨਾ ਕੀਤਾ ਇੱਕ ਇਕਾਂਤ ਦੇ ਵਿੱਚ ਬੈਠ ਕਰਕੇ ਸਤਿਗੁਰੂ ਮਹਾਰਾਜ ਰਸ ਪਿੰਨੇ ਹੋ ਕਰਕੇ ਇਹੀ ਚਿੰਤਾ ਵਿੱਚ ਲੱਗੇ ਹੋਏ ਸਨ
1: ਸ੍ਰੀ ਗੁਰੂ ਬਰਸਰ ਬਗ ਉਰ ਡਰ ਹਰ ਅਰਜੁਰ ਦੀਨਾ
0: ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਬਾਬਤ ਕਹਿੰਦੇ ਕਿ ਸਰਬਾਗਯ ਹਨ ਡਰ ਹਰ ਭਾਵ ਕੇ ਡਰ ਦਾ ਨਾਸ਼ ਕਰਨ ਵਾਲੇ ਤੇ ਤੀਨੇ ਤਾਪ ਜਿਹੜੇ ਹਨ ਉਹਨੂੰ ਨਾਸ਼ ਖੰਡਨ ਕਰਨ ਵਾਲੇ ਤੇ ਮਨ ਦੇ ਵਿੱਚ ਦੇਖੋ ਉਹਨਾਂ ਨੇ ਇਹ ਮਨੋਰਥ ਲੈਣਾ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਦਾ ਜੀਵਨ ਕਿਉਂਕਿ ਪਿਆਰੇ ਉਹ ਗੱਲ ਯਾਦ ਰੱਖੋ ਕਿਉਂ ਜਿਨ੍ਹਾਂ ਨੇ ਮਾਰ ਕੇ ਮਾਰਨੇ ਕੀਤੇ ਨਾ ਜਿਨ੍ਹਾਂ ਨੇ ਕਮਾਈਆਂ ਕਰਨੀਆਂ ਕੀਤੀਆਂ ਸਮਾਂ ਦੇਖੋ ਰੁਕਦਾ ਨਹੀਂ ਹੈ ਸਮਾਂ ਆਪਣੀ ਚਾਲ ਪਿਆਰੇ ਉਹ ਚੱਲ ਜਾਂਦਾ ਇੱਕ ਸਮਾਂ ਸੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਹ ਧਰਤੀ ਤੇ ਸੀ ਉਹਨਾਂ ਨੇ ਬੇਅੰਤ ਜੀਆਂ ਦਾ ਉਧਾਰ ਕੀਤਾ ਲੇਕਿਨ ਅੱਜ ਸੱਚ ਜਾਣੋ ਪਿਆਰਿਓ ਤੇ ਤਨ ਕਰਕੇ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅੱਜ ਧਰਤੀ ਤੇ ਨਹੀਂ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਿਆਰੇ ਅੱਜ ਤੋਂ 300-325 ਸਾਲ ਪਹਿਲਾਂ ਇਸ ਧਰਤੀ ਤੇ ਆਏ ਇਹ ਧਰਤੀ ਨੂੰ ਆਬਾਦ ਕਰਨਾ ਕੀਤਾ ਬੇਸ਼ੱਕ ਅੱਜ ਅਸਥਾਨ ਆਬਾਦ ਹੋ ਗਿਆ ਲੇਕਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹਾਂ ਮਨ ਕਰਕੇ ਕਹਿ ਲਿਓ ਆਤਮਾ ਕਰਕੇ ਤਾਂ ਸਾਡੇ ਨਾਲ ਹਨ ਲੇਕਿਨ ਤਨ ਕਰਕੇ ਪ੍ਰਤੱਖ ਰੂਪ ਦੇ ਵਿੱਚ ਤਾਂ ਸਤਿਗੁਰੂ ਮਹਾਰਾਜ ਜੀ ਸਾਡੇ ਨਾਲ ਨਹੀਂ ਹਨ ਤੇ ਯਾਦ ਰੱਖੋ ਬਾਬਾਣੀਆਂ ਕਹਾਣੀਆਂ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੇ ਚਰਿੱਤਰ ਜਿਹੜੇ ਹੁੰਦੇ ਨਾ ਪਿਆਰਿਓ ਉਹ ਚਰਤੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਆਪਾਂ ਕਹਿੰਦੇ ਨਾ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਬਚਨ ਕੀਤਾ ਸੁਪਨ ਚਰਿੱਤਰ ਚਿੱਤਰ ਬਾਨ ਕੇ ਬਚੇ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੂਹਰੇ ਆਏ ਹੈ ਕਿ ਸਤਿਗੁਰੂ ਮਹਾਰਾਜ ਜੀ ਦੇ ਚਰਿੱਤਰ ਜਿਹੜੇ ਤੇ ਜੋ ਆਪਾਂ ਪੜ੍ਹਦੇ ਨਾ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਜਿਹੜੇ ਸਾਧ ਮਹਾਂਪੁਰਖ ਜਿਹੜੇ ਜਿਨ੍ਹਾਂ ਨੇ ਕਮਾਈਆਂ ਮਸ਼ਕਤਾਂ ਘਾਲਣੀਆਂ ਕੀਤੀਆਂ ਉਹਨਾਂ ਦੀ ਕਮਾਈ ਉਹਨਾਂ ਦੀਆਂ ਸਾਖੀਆਂ ਹੀ ਪਿਆਰਿਓ ਉਹਨਾਂ ਦੀ ਜੀਵਨ ਗਾਥਾ ਬਹੁਤ ਜ਼ਿਆਦਾ ਅਸਚਰਜਤਾ ਨੂੰ ਦੇਣ ਵਾਲੀ ਹੁੰਦੀ ਹੈ ਇਹਦੇ ਨਾਲ ਇੱਕ ਤਾਂ ਉਹਨਾਂ ਦਾ ਬਚਨ ਜਿਹੜਾ ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਤਾਂ ਬਾਣੀ ਹੈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਲੇਕਿਨ ਉਹਨਾਂ ਦਾ ਜੀਵਨ ਇਤਿਹਾਸ ਨਹੀਂ ਹੈ ਇਸ ਕਰਕੇ ਯਾਦ ਰੱਖੋ ਪਿਆਰਿਓ ਕੋਈ ਵੀ ਗੁਰੂ ਘਰ ਜਿਹੜਾ ਹੈ ਜਿੱਥੇ ਕਥਾ ਦੇ ਪ੍ਰਵਾਹ ਚੱਲਦੇ ਇੱਕ ਤਾਂ ਗੁਰਬਾਣੀ ਦੀ ਕਥਾ ਵਿਚਾਰ ਤੇ ਦੂਜੀ ਪਿਆਰਿਓ ਇਤਿਹਾਸ ਦੀ ਕਥਾ ਵਿਚਾਰ ਜਿਹੜੀ ਹੈ ਇਹ ਅਤ ਲਾਜ਼ਮੀ ਹੁੰਦੀ ਹੈ ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਕਿ ਮੈਂ ਬਹੁਤ ਪੁਰਾਣੀ ਗੱਲ ਕਰ ਰਿਹਾ ਕਿ ਉਹਨਾਂ ਉਸ ਸਥਾਨਾਂ ਦੇ ਵਿੱਚ ਬਹੁਤ ਟਾਵਾਂ ਟਾਵਾਂ ਕਿੱਥੇ ਕਥਾ ਵਾਰਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਤਾਂ ਕਥਾ ਹੁੰਦੀ ਸੀ ਲੇਕਿਨ ਇਤਿਹਾਸ ਦੀਆਂ ਕਥਾ ਵਾਰਤਾਵਾਂ ਨਹੀਂ ਹੋਇਆ ਕਰਦੀਆਂ ਫਿਰ ਬਾਅਦ ਦੇ ਵਿੱਚ ਗੁਰਮੁਖ ਪਿਆਰੇ ਜਿਹੜੇ ਚੜ੍ਹਦੀ ਕਲਾ ਵਾਲੇ ਮਹਾਂਪੁਰਖ ਜਿਹੜੇ ਹਨ ਤੇ ਉਹਨਾਂ ਨੇ ਫਿਰ ਇਹ ਕੀਤਾ ਕਿ ਉਹਨਾਂ ਨੇ ਵਿਚਾਰ ਗੁਰਮਤਾ ਕੀਤਾ ਕਿ ਜਿੱਥੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਧੁਰਕੀ ਬਾਣੀ ਦੀ ਜਦੋਂ ਆਪਾਂ ਕਥਾ ਕਰਦੇ ਹਾਂ ਉਹਦੇ ਨਾਲ ਨਾਲ ਗੁਰੂ ਮਹਾਰਾਜ ਜੀ ਦੇ ਜੀਵਨ ਚਰਿੱਤਰ ਇਤਿਹਾਸ ਦੀ ਕਥਾ ਵੀ ਸੰਗਤਾਂ ਨੂੰ ਸਰਵਣ ਕਰਾਉਣਾ ਅਤ ਲਾਜ਼ਮੀ ਹੈ ਕਿਉਂਕਿ ਮਹਾਰਾਜ ਜੀ ਦੇ ਜੀਵਨ ਦਾ ਤਾਂ ਹੀ ਤਾਂ ਪਿਆਰੇ ਉਹ ਪਰਚੇ ਹੋਵੇਗਾ। ਹੁਣ ਪੜ੍ਹਨਾ ਜਿਹੜਾ ਬਹੁਤ ਘੱਟ ਲੋਕ ਜਿਹੜੇ ਹਨ ਉਹ ਪੜ੍ਹਦੇ ਹਨ, ਪੜ੍ਹਨਾ ਕੰਮ ਬੜਾ ਔਖਾ ਹੁੰਦਾ ਹੈ, ਲੇਕਿਨ ਆਰਾਮ ਦੇ ਨਾਲ ਬੈਠ ਕਰਕੇ ਕਥਾ ਸਰਵਣ ਕਰਨਾ ਤੇ ਵੇਖਿਆ ਜਾਵੇ ਸੌਖਾ ਹੁੰਦਾ ਤੇ ਖੁਦ ਬਾ ਖੁਦ ਪਿਆਰਿਓ ਜੇ ਆਪਾਂ ਧਿਆਨ ਲਾ ਕਰਕੇ ਸੁਣਦੇ ਹਾਂ ਉਹ ਇਤਿਹਾਸ ਉਹ ਸਾਖੀਆਂ ਹਿਰਦੇ ਵਿੱਚ ਵਸ ਜਾਂਦੀਆਂ, ਉਹ ਆਨੰਦ ਆ ਜਾਂਦਾ। ਵਧੀਆ ਕਥਾ ਵਾਚਕ ਜੇ ਪਿਆਰਿਓ ਕਥਾ ਕਰਦਾ ਹੋਵੇ ਸੱਚ ਜਾਣੋ ਸਰੋਤਿਆਂ ਨੂੰ ਬਹੁਤ ਜ਼ਿਆਦਾ ਆਨੰਦ ਆਉਂਦਾ। ਤੇ ਮੈਂ ਆਪ ਨੂੰ ਬੇਨਤੀ ਕਰ ਰਿਹਾ ਪਿਆਰਿਓ, ਜਦੋਂ ਆਪ ਜੀ ਵੀ ਕਥਾ ਸਰਵਣ ਕਰਦੇ ਕਈ ਵਾਰੀ ਜਦੋਂ ਮਨ ਬਹੁਤ ਜੁੜਿਆ ਹੋਇਆ ਹੋਵੇ ਇੰਜ ਲੱਗਦਾ ਪਿਆਰਿਓ ਇੱਥੇ ਨਾਲ ਨਾਲ ਕਥਾ ਚਲੀ ਜਾਂਦੀ ਹੈ, ਅੱਖਾਂ ਦੇ ਸਾਹਮਣੇ ਉਹ ਪਿਕਚਰ ਉਹ ਰੀਲ ਤੁਹਾਡੇ ਚਲੀ ਜਾਵੇਗੀ, ਮਹਾਰਾਜ ਜੀ ਦੇ ਦਰਸ਼ਨ ਹੋ ਜਾਂਦੇ ਜਿਨ੍ਹਾਂ ਨੂੰ ਸੁਪਨ ਦਰਸ਼ਨ ਬੋਲਦੇ। ਸੱਚ ਜਾਣੋ ਪਿਆਰਿਓ ਜਦੋਂ ਤੁਸੀਂ ਸਾਖੀਆਂ ਸਰਵਣ ਕਰੋਗੇ ਇਤਿਹਾਸ ਸਰਵਣ ਕਰੋਗੇ ਮਹਾਰਾਜ ਜੀ ਦੇ ਚਾਰ ਦਰਸ਼ਨਾਂ ਦੇ ਵਿੱਚੋਂ ਇਹ ਵੀ ਪਿਆਰਿਓ ਸਭ ਤੋਂ ਵੱਡੇ ਦਰਸ਼ਨ ਸੁਪਨ ਦਰਸ਼ਨ ਜਿਹਨੂੰ ਕਿਹਾ ਜਾਂਦਾ ਉਹਦੀ ਪ੍ਰਾਪਤੀ ਹੋ ਜਾਂਦੀ ਆ। ਅੱਖਾਂ ਦੇ ਅੱਗੇ ਫਿਲਮ ਜਿਹੜੀ ਹੈ ਇੰਝ ਲੱਗਦਾ ਕਿ ਐਂ ਮਹਾਰਾਜ ਹੁਣੇ ਹੀ ਸਾਡੇ ਅੱਖਾਂ ਦੇ ਸਾਹਮਣੇ ਇਹ ਕੌਤਕ ਵਰਤਾ ਰਹੇ ਹਨ। ਇਹ ਇਤਿਹਾਸ ਦੀ ਕਥਾ ਵੀ ਫਿਰ ਪਿਆਰਿਓ ਗੁਰਮੁਖਾਂ ਨੇ ਫਿਰ ਕਹਿ ਕਵਾ ਕਰਕੇ ਇਹਨੂੰ ਆਰੰਭ ਕਰਨਾ ਕੀਤਾ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਕਿਉਂਕਿ ਹਜ਼ੂਰ ਸਾਹਿਬ ਇਹ ਜੋ ਪਾਵਨ ਧਰਤੀ ਹੈ ਇਸ ਬਾਬਤ ਸਭ ਤੋਂ ਪੁਰਾਤਨ ਇੱਕ ਕਿਤਾਬ ਜਿਹੜੀ ਹੈ ਹਜ਼ੂਰੀ ਸਾਥੀ ਕਰਕੇ, ਦੇਖੋ ਬਚਨ ਚੱਲ ਰਿਹਾ ਤੇ ਦਾਸ ਨੂੰ ਚੇਤੇ ਆਇਆ, ਅਕਾਲੀ ਬਾਬਾ ਕੌਰ ਸਿੰਘ ਜੀ ਜਿਹੜੇ ਬਹੁਤ ਤਗੜੇ ਵਿਦਵਾਨ ਮਹਾਂਪੁਰਖ ਜਿਨ੍ਹਾਂ ਨੇ ਪਿਆਰਿਓ ਤੁਕ ਤਤਕਰਾ ਜਿਹਨੂੰ ਆਪਾਂ ਬੋਲਦੇ ਹਾਂ, ਜਿਸ ਤਰ੍ਹਾਂ ਅੱਜ ਪਿਆਰਿਓ ਕਿ ਆਪਾਂ ਵੇਖ ਸਕਦੇ ਹਾਂ ਕਿ ਮੋਬਾਈਲਾਂ ਦੇ ਵਿੱਚ ਐਪਲੀਕੇਸ਼ਨ ਹੁੰਦੇ ਆਈ ਗ੍ਰੰਥ ਹੋ ਗਿਆ, ਈ ਗ੍ਰੰਥ ਹੋ ਗਿਆ, ਗੁਰਬਾਣੀ ਸਰਚਰ ਹੋ ਗਿਆ, ਇਹਦੇ ਵਿੱਚ ਜੇ ਕੋਈ ਸ਼ਬਦ ਲੱਭਣਾ ਹੋਵੇ ਆਪਾਂ ਤੁਕ ਪਾ ਦਿੰਦੇ ਹਾਂ, ਇਹ ਤੁਕ ਉਹਦੇ ਵਿੱਚ ਤੁਸੀਂ ਫੀਡ ਕਰ ਦਿਓ ਤੇ ਉਸ ਤੁਕ ਉਹ ਜੇ ਅੱਖਰ ਦੀਆਂ ਜੋ ਪੰਕਤੀਆਂ ਜੋ ਲਾ ਦਿਓ ਤੇ ਉਹ ਸ਼ਬਦ ਜਿਹੜਾ ਤੁਹਾਡੇ ਅੱਖਾਂ ਦੇ ਅੱਗੇ ਆ ਜਾਵੇਗਾ, ਉਹ ਸ਼ਬਦ ਜਿਹੜਾ ਆ ਜਾਵੇਗਾ, ਫਿਰ ਆਪਾਂ ਉਹ ਸ਼ਬਦ ਨੂੰ ਪੜ੍ਹ ਲੈਂਦੇ ਹਾਂ। ਤੇ ਅੱਜ ਪਿਆਰਿਓ ਇਹ ਟੈਕਨੋਲੋਜੀ ਹੈ, ਅੱਜ ਇਹ ਟੈਕਨੋਲੋਜੀ ਕਰਕੇ ਆਪਾਂ ਮਿੰਟਾਂ ਸਕਿੰਟਾਂ ਦੇ ਵਿੱਚ, ਮੈਂ ਆਪ ਨੂੰ ਬੇਨਤੀ ਕਰਿਆ ਕਿਉਂਕਿ ਅਸਾਨੇ ਉਹ ਵੀ ਦੌਰ ਵੇਖਿਆ ਪਿਆਰਿਓ, ਅੱਜ ਦੇ ਜਿਹੜੇ ਬੱਚੇ ਜਿਨ੍ਹਾਂ ਨੇ ਮੋਬਾਈਲਾਂ ਦਾ ਦੌਰ ਦੇਖਿਆ ਪੁਰਾਣਾ ਦੌਰ ਨਹੀਂ ਦੇਖਿਆ ਉਹਨਾਂ ਨੂੰ ਪਤਾ ਨਹੀਂ ਲੱਗੇਗਾ। ਅੱਜ ਕੋਈ ਸ਼ਬਦ ਜਿਹੜਾ ਸਰਚ ਕਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਮ ਗ੍ਰੰਥ ਔਰ ਵੀ ਕੋਈ ਵੀ ਗ੍ਰੰਥ ਦੇ ਵਿੱਚ ਇੰਨੇ ਵਧੀਆ ਵਧੀਆ ਐਪਲੀਕੇਸ਼ਨ ਆ ਗਏ ਉਹਦੇ ਵਿੱਚ, ਬਸ ਤੁਸੀਂ ਇੱਕ ਸੈਕਿੰਡ ਲਾਓ ਉਹ ਜਿਹੜਾ ਉਹਦੇ ਵਿੱਚ ਟਾਈਪ ਕਰ ਦਿਓ, ਅੱਖਰ ਹੀ ਲਾ ਦਿਓ, ਪਹਿਲੇ ਅੱਖਰ ਲਾ ਦਿਓ, ਤੁਰੰਤ ਉਹ ਸ਼ਬਦ ਖੁੱਲ੍ਹ ਜਾਵੇਗਾ। ਉਹਨਾਂ ਜ਼ਮਾਨਿਆਂ ਦੇ ਵਿੱਚ ਸਾਡੇ ਵੇਖਦੇ ਹਾਂ ਪਿਆਰਿਓ ਜਦੋਂ ਕਥਾ ਦੀ ਸ਼ੁਰੂਆਤ ਕੀਤੀ ਸੀ ਨਾ ਇਹ ਇੰਟਰਨੈੱਟ ਆਦਿਕ ਨਹੀਂ ਹੋਇਆ ਕਰਦਾ, ਉਸ ਵੇਲੇ ਨਾ ਕੋਈ ਸ਼ਬਦ ਲੱਭਣਾ ਹੋਵੇ ਖਾਸ ਕਰਕੇ ਕੋਈ ਪ੍ਰਮਾਣ ਦੇਣਾ ਹੋਵੇ ਤਾਂ ਪਿਆਰਿਓ ਸਾਨੂੰ ਗ੍ਰੰਥ ਪੜ੍ਹਨੇ ਪੈਂਦੇ, ਉਹ ਸੀ ਤੁਕ ਤਤਕਰਾ ਕਰਕੇ। ਇਹ ਅਕਾਲੀ ਕੌਰ ਸਿੰਘ ਜੀ ਦਾ ਲਿਖਿਆ ਹੋਇਆ, ਉਹਦੇ ਵਿੱਚ ਤੱਤੇ ਦੇ ਨਾਲ ਜਿਹੜੀਆਂ ਤੁਕਾਂ ਬਣਦੀਆਂ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ, ਤੇ ਤੱਤੇ ਦੇ ਨਾਲ ਜੋ ਵੀ ਤੁਕਾਂ ਆਉਣਗੀਆਂ ਉਹ ਤੱਤੇ ਦੇ ਅੱਖਰ ਪਾ ਕਰਕੇ ਉਹਦੇ ਵਿੱਚ ਇਹ ਤੁਕਾਂ ਲਿਖੀਆਂ, ਤੇ ਨਾਲ ਉੱਥੇ ਹੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਕ ਪਾ ਦਿੰਦੇ ਸਨ। ਫਿਰ ਜਦੋਂ ਆਪਾਂ ਸ਼ਬਦ ਵੇਖਣਾ, ਮੈਂ ਦ੍ਰਿਸ਼ਟਾਂਤ ਦੇ ਰਿਹਾ ਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਇਹ ਤੱਤੇ ਅੱਖਰ ਦੇ ਵਿੱਚ ਚੱਲ ਜਾਓ, ਉੱਥੇ ਸ਼ਬਦ ਵੇਖਿਆ ਤੇ ਨਾਲ ਹੀ ਲਿਖਿਆ ਹੋਇਆ ਹੁੰਦਾ ਕਿ ਇਹ ਅੰਕ ਦੇ ਵਿੱਚ ਇਹ ਸ਼ਬਦ ਹੈ। ਫਿਰ ਪਿਆਰਿਓ ਦੂਜੀ ਪੋਥੀ ਪਹਿਲਾ ਭਾਗ ਜਾਂ ਦੂਜਾ ਭਾਗ ਜਾਂ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਬੈਠ ਕਰਕੇ ਉਹ ਪੱਤਰਾ ਕੱਢਣਾ ਪੈਂਦਾ ਸੀ ਤੇ ਫਿਰ ਉਹ ਸ਼ਬਦ ਦੀ ਪ੍ਰਾਪਤੀ ਹੁੰਦੀ ਸੀ। ਅੱਜ ਪਿਆਰਿਓ ਇਹ ਚੀਜ਼ਾਂ ਆ ਗਈਆਂ, ਲੇਕਿਨ ਉਸ ਜ਼ਮਾਨੇ ਦੇ ਵਿੱਚ ਅਕਾਲੀ ਕੌਰ ਸਿੰਘ ਜੀ ਦੀ ਬਹੁਤ ਮਿਹਨਤ ਮੁਸ਼ਕਤ ਕਰਕੇ ਉਹਨਾਂ ਨੇ ਤੁਕ ਤਤਕਰਾ ਜਿਹੜਾ ਇਹਨੂੰ ਬਣਾਉਣਾ ਕੀਤਾ, ਔਰ ਵੀ ਰਚਨਾਵਾਂ ਰਚੀਆਂ। ਤੇ ਮਹਾਂਪੁਰਖ ਜਿਹੜੇ ਹਨ, ਨਿਹੰਗ ਸਿੰਘ ਮਹਾਂਪੁਰਖ ਬਹੁਤ ਚੜ੍ਹਦੀ ਕਲਾ ਵਾਲੇ ਮਹਾਂਪੁਰਖ, ਤਕਰੀਬਨ 2-3 ਸਾਲ ਦਾ ਸਮਾਂ ਜਿਹੜਾ ਉਹ ਇੱਥੇ ਹਜ਼ੂਰ ਸਾਹਿਬ ਰਹੇ, ਇੱਥੇ ਉਹਨਾਂ ਨੇ ਅੰਮ੍ਰਿਤਪਾਨ ਕਰਨਾ ਕੀਤਾ ਬਾਬਾ ਮਿਤ ਸਿੰਘ ਜੀ ਉਹਨਾਂ ਦੇ ਪਾਸੋਂ, ਤੇ ਇੱਥੇ ਰਹਿ ਕਰਕੇ ਪਿਆਰਿਓ ਹਜ਼ੂਰ ਸਾਹਿਬ ਦਾ ਸਭ ਤੋਂ ਅਥੈਂਟਿਕ ਜਿਹੜਾ ਪੁਰਾਤਨ ਇਤਿਹਾਸ ਉਹਨਾਂ ਨੇ ਲਿਖਿਆ। ਉਹਨਾਂ ਨੇ ਉਹਦੇ ਵਿੱਚ ਪਿਆਰਿਓ ਇਹਦਾ ਵੀ ਜ਼ਿਕਰ ਕੀਤਾ, ਅਕਾਲ ਬੁੰਗਾ ਜੋ ਬਿਲਕੁਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਵਾਲੇ ਪਾਸੇ ਬਾਦ ਦੇ ਵਿੱਚ ਉਹਨੂੰ ਇਹ ਕਰਕੇ ਤੋਸ਼ਾਖਾਨਾ ਬਣਾ ਦਿੱਤਾ ਗਿਆ। ਫਿਰ ਤੋਸ਼ਾਖਾਨਾ ਵੀ ਇਹ ਕਰਕੇ ਪਰਿਸਰ ਜਿਹੜਾ ਇਹ ਹੋ ਗਿਆ ਤੇ ਉੱਥੇ ਪਿਆਰਿਓ ਅਕਾਲ ਬੁੰਗੇ ਦੇ ਵਿੱਚ ਪੁਰਾਤਨ ਸਰੂਪ ਆਦਿਕ ਰਿਹਾ ਕਰਦੇ ਸਨ। ਤੇ ਉਸ ਵੇਲੇ ਅੱਜ ਤੋਂ ਮੈਂ ਬੇਨਤੀ ਕਰਾਂ ਤੇ ਤਕਰੀਬਨ 1933 ਤੇਤੀ ਇਸ ਤੋਂ ਪਹਿਲਾਂ ਦੀ ਗੱਲ ਸਮਝੋ 1930 ਤੋਂ 33 ਦੇ ਵਿਚਕਾਰ ਉਹਨਾਂ ਨੇ ਬੇਨਤੀਆਂ ਕੀਤੀਆਂ ਸੀ। ਉਸ ਵੇਲੇ ਜਿਹੜੇ ਇੱਥੇ ਪ੍ਰਬੰਧਕ ਮਹਾਂਪੁਰਖ ਹੋਇਆ ਕਰਦੇ ਉਹਨਾਂ ਨੂੰ ਕਿਹਾ ਕਿ ਦੇਖੋ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲਦੀ ਹੈ, ਇਹਦੇ ਨਾਲ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਜਾਂ ਉਹਨਾਂ ਨੇ ਦੋ ਆਪਸ਼ਨ ਰੱਖੇ ਸੀ। ਇੱਕ ਤਾਂ ਆਹ ਜਿਹੜਾ 4 ਤੋਂ 5 ਆਹ ਜਿਹੜਾ ਦੁਪਹਿਰ ਦਾ ਦੀਵਾਨ ਜਿਹੜਾ ਇਸ ਦੀਵਾਨ ਦੇ ਵਿੱਚ ਜਾਂ ਤਾਂ ਜਦੋਂ ਆਰਤੀ ਹੋ ਜਾਂਦੀ ਉਸ ਵੇਲੇ ਵੀ ਦੀਵਾਨਾਂ ਦੀ ਸਮਾਪਤੀ ਹੋ ਜਾਂਦੀ ਸੀ। ਚਲੋ ਅੱਜ ਪਿਆਰੇ ਉਹ ਸੰਗਤਾਂ ਦਾ ਰੁਝੇਵਾਂ ਇਕੱਠ ਹੁੰਦਾ ਪਹਿਲੇ ਨਹੀਂ ਹੋਇਆ ਕਰਦਾ। ਅਸੀਂ ਵੇਖਦੇ ਸੀ ਪਿਆਰਿਓ 12 ਵਜੇ ਤੋਂ ਲੈ ਕਰਕੇ ਦੁਪਹਿਰ 12 ਵਜੇ ਤੋਂ ਬਾਅਦ ਅਤੇ ਗੁਰੂ ਘਰ ਦੇ ਜਿਹੜੇ ਇਹ ਹੋ ਜਾਇਆ ਕਰਦੇ ਸਨ, ਸਿਰਫ ਅਖੰਡ ਪਾਠ ਸਾਹਿਬ ਚੱਲਦੇ, ਫਿਰ ਸ਼ਾਮ ਨੂੰ ਸੋਦਰ ਦਾ ਹੀ ਕੀਰਤਨ ਜਿਹੜਾ ਉਹੀ ਆਰੰਭ ਹੁੰਦਾ ਸੀ। ਫਿਰ ਗੁਰਮੁਖ ਪਿਆਰਿਆਂ ਨੇ ਪਿਆਰਿਓ ਅਤੇ ਜਿਹੜੇ ਸਾਡੇ ਨਗਰ ਨਿਵਾਸੀ ਉਹਨਾਂ ਨੇ ਫਿਰ ਕਹਿ ਕਰਕੇ ਅਕਾਲ ਉਸਤਤ ਦਾ ਇਹ ਪਾਠ ਆਰੰਭ ਕਰਾਉਣਾ ਕੀਤਾ। ਫਿਰ ਉਹ ਤੋਂ ਬਾਅਦ ਜਿਹੜਾ ਨਾ ਅਤੇ ਗਿਆਨੀ ਮੋਹਨ ਸਿੰਘ ਸਾਹਿਬ ਜੀ ਨੇ ਉਹਨਾਂ ਨੇ ਇਹ 4 ਤੋਂ 5 ਦੀ ਕਥਾ ਦੀ ਉਹਨਾਂ ਨੇ ਆਰੰਭਤਾ ਕੀਤੀ। ਉਹ ਫਿਰ 3 ਤੋਂ 4 ਦਾ ਸਮਾਂ ਜਿਹੜਾ ਖਾਲੀ ਰਹਿ ਗਿਆ। ਫਿਰ ਉਸ ਵੇਲੇ ਰਾਗੀ ਵੀ ਨਹੀਂ ਹੁੰਦੇ ਸਨ, ਫਿਰ ਕਹਿ ਕਬਾ ਕਰਕੇ ਫਿਰ ਇਹ ਕੀਤਾ ਕਿ ਚਲੋ ਜੀ ਕੋਈ ਵੀ ਰਾਗੀ ਸਿੰਘ ਜਿਹੜਾ ਉਹਨਾਂ ਨੂੰ ਆਹ ਡਿਊਟੀ ਲਾਈ ਜਾਵੇ। ਫਿਰ ਉਹ 3 ਤੋਂ 4 ਦਾ ਕੀਰਤਨ ਵੀ ਜਿਹੜਾ ਜੋ ਆਪ ਜੀ ਹੁਣੇ ਜੋ ਸਰਵਣ ਕੀਤਾ। ਕਹਿਣ ਦਾ ਮਤਲਬ ਉਹਨਾਂ ਨੇ ਉਸ ਵੇਲੇ ਵਚਨ ਕੀਤਾ ਸੀ ਕਿ ਇਤਿਹਾਸ ਦੀ ਕਥਾ ਜਿਹੜੀ ਹੈ ਤਖ਼ਤ ਸਾਹਿਬ ਜੀ ਦੇ ਵਿੱਚ ਹੋਣੀ ਚਾਹੀਦੀ ਹੈ। ਫਿਰ ਬਾਅਦ ਦੇ ਵਿੱਚ ਭਾਈ ਵੀਰ ਸਿੰਘ ਸਾਹਿਬ ਜੀ ਆਦਿਕ ਔਰ ਵੀ ਗੁਰਮੁਖ ਪਿਆਰਿਆਂ ਨੇ ਜਦੋਂ ਵਚਨ ਕੀਤਾ, ਗਿਆਨੀ ਮੋਹਨ ਸਿੰਘ ਜੀ ਨੂੰ ਕਿਹਾ ਗਿਆ ਅਤੇ ਉਹਨਾਂ ਨੇ ਫਿਰ ਵਿਚਾਰ ਕਰਕੇ ਉਹਨਾਂ ਨੇ ਪਿਆਰਿਓ ਆਹ ਜਿਹੜੀ ਸ਼ਾਮ ਦੇ ਦੀਵਾਨਾਂ ਦੀ ਕਥਾ ਜਿਹੜੀ ਹੈ ਉਹਨਾਂ ਨੇ ਆਰੰਭ ਕਰਨਾ ਕੀਤਾ। ਸੱਚ ਜਾਣੋ ਪਿਆਰਿਓ ਇਹ ਦੋ ਚੀਜ਼ਾਂ ਜਿਹੜੀਆਂ ਅੱਜ ਮੈਂ ਸਮਝਦਾ ਹਾਂ ਜਿੰਨੇ ਵੀ ਵੱਡੇ ਵੱਡੇ ਗੁਰੂ ਘਰ ਦੇ ਵਿੱਚ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਅਤੇ ਨਾਲ ਇਤਿਹਾਸ ਦੀ ਕਥਾ ਨਾਲ ਚੱਲਦੀ ਹੈ, ਪੈਰਦਲ ਚੱਲਦੀ ਹੈ, ਹੋਣਾ ਵੀ ਚਾਹੀਦਾ। ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਦੋ ਚੀਜ਼ਾਂ ਹੀ ਪਿਆਰੀਆਂ ਜੋ ਦਾਸ ਨੇ ਆਰੰਭਤਾ ਕੀਤੀ, ਸਰੀਰ ਨਹੀਂ ਰਹਿੰਦਾ, ਕਿਹਦਾ ਵੀ ਸਰੀਰ ਦੇਖੋ ਭਾਵੇਂ ਚੰਗਾ ਹੈ ਮਾੜਾ ਹੈ, ਸਰੀਰ ਨਾ ਸੰਬੰਧ ਹੈ, ਸਰੀਰ ਨੇ ਖਤਮ ਹੋ ਜਾਣਾ, ਉਹ ਸਰੀਰ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਜੋ ਬਾਣੀ ਦਾ ਉਚਾਰਨ ਕੀਤਾ ਉਹਦੀ ਵਿਚਾਰ, ਉਹ ਸਰੀਰ ਦੇ ਵਿੱਚ ਰਹਿ ਕਰਕੇ ਲੋਕ ਭਲਾਈ ਦੇ ਕਾਰਜ ਉਹਨਾਂ ਨੇ ਜੋ ਕਰਨੇ ਕੀਤੇ, ਉਹਨਾਂ ਸਾਖੀਆਂ ਦੀ ਵਿਚਾਰ ਜਦੋਂ ਆਪਾਂ ਕਰਦੇ ਹਾਂ ਇਹਦੇ ਵਿੱਚੋਂ ਸਾਨੂੰ ਜੀਵਨ ਜਾਚ ਦੀ ਪ੍ਰਾਪਤੀ ਹੁੰਦੀ ਹੈ, ਜੀਵਨ ਪਿਆਰੇ ਉਹ ਬਦਲ ਜਾਂਦਾ। ਕਈ ਗੁਰਮੁਖ ਪਿਆਰੇ ਇਹ ਰਸਦਾਇਕ ਕਥਾ ਜਿਹੜੀ ਹੈ, ਕਿਉਂਕਿ ਇਤਿਹਾਸ ਦੀ ਕਥਾ ਹੀ ਪਿਆਰੇ ਉਹ ਸਰਲ ਵੀ ਹੁੰਦੀ ਹੈ। ਕਈ ਵਾਰੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਅਤੇ ਉਹ ਸਰਵਣ ਕਰਨਾ ਥੋੜ੍ਹਾ ਕਈਆਂ ਨੂੰ ਮੁਸ਼ਕਿਲ ਹੋ ਜਾਂਦਾ, ਉਹ ਕਹਿੰਦੇ ਕਿ ਨਹੀਂ ਸਮਝ ਨਹੀਂ ਆਉਂਦੀ, ਕਿਉਂਕਿ ਕਈਆਂ ਦੀ ਮਤ ਜਿਹੜੀ ਹੈ ਇਹਨੂੰ ਦੂਜੇ ਪਾਸੇ ਨਹੀਂ ਲੈਣਾ, ਕਈਆਂ ਦੀ ਮਤ ਥੋੜ੍ਹੀ ਜਿਹੀ ਇਹ ਹੁੰਦੀ ਹੈ ਮੋਟੀ ਹੋਵੇ ਉਹਨਾਂ ਨੂੰ ਸਮਝ ਨਹੀਂ ਆਉਂਦਾ। ਲੇਕਿਨ ਕੋਈ ਸਿੱਧੇ ਤੋਂ ਸਿੱਧਾ ਬੰਦਾ ਵੀ ਜਿਹੜਾ ਹੈ ਅਨਪੜ੍ਹ ਜਿਹਨੂੰ ਕੋਈ ਪਤਾ ਨਹੀਂ ਹੈ ਉਹ ਵੀ ਇਤਿਹਾਸ ਦੀ ਕਥਾ ਸੁਣ ਕੇ ਪਿਆਰੇ ਗਦਗਦ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਇਹ ਇਤਿਹਾਸ ਦੀ ਕਥਾ ਮਹਾਰਾਜ ਜੀ ਨੇ ਆਪ ਵਿਚਾਰ ਕੀਤੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਵਿਚਾਰ ਇਹ ਜੇ ਆਪਾਂ ਲਿਖਦੇ ਹਾਂ ਸੰਗਤਾਂ ਨੂੰ ਪਤਾ ਲੱਗੇਗਾ, ਇਹਦੇ ਨਾਲ ਜੀਵਨ ਦਾ ਉਧਾਰ ਹੋ ਜਾਵੇਗਾ, ਉਹਨਾਂ ਦਾ ਜੀਵਨ ਤਬਦੀਲ ਹੋ ਜਾਵੇਗਾ। ਦੇਖੋ ਇਹ ਤਾਂ ਇੱਥੋਂ ਦੀ ਗੱਲ ਹੈ ਖਡੂਰ ਸਾਹਿਬ ਦੀ ਗੱਲ, ਤੇ ਦੂਜੇ ਪਾਸੇ ਭਾਈ ਬਾਲਾ ਜੀ ਜਿਹੜੇ ਜੋ ਸੰਧੂ ਗੋਤ ਦੇ ਹਨ ਤੇ ਉਹ ਉੱਥੇ ਬੈਠੇ ਹੋਏ ਨਨਕਾਣਾ ਸਾਹਿਬ ਉਹ ਬੈਠੇ ਭਾਵ ਕਿ ਰਾਏਪੋਈ ਦੀ ਤਲਵੰਡੀ ਸੀ ਉੱਥੇ ਉਹ ਵਿਰਾਜਮਾਨ ਬੈਠੇ ਹੋਏ ਹਨ। ਦੇਖੋ ਇੱਥੇ ਖਡੂਰ ਸਾਹਿਬ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਵਿਚਾਰ ਉਹੀ ਕਰਦੇ ਤੇ ਦੂਜੇ ਪਾਸੇ ਇੱਥੇ ਬੈਠ ਕਰਕੇ ਭਾਵ ਕੇ ਭਾਈ ਬਾਲਾ ਜੀ ਆਪਣੇ ਘਰ ਦੇ ਵਿੱਚ ਵਿਚਾਰ ਕਰਦੇ ਹਨ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਤਾਂ ਹਰੀ ਪਰਮਾਤਮਾ ਕੇ ਅਵਤਾਰ ਹਨ, ਕਿਉਂਕਿ ਇਹ ਪਿਆਰਿਓ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਰਤਾਰਪੁਰ ਸਾਹਿਬ ਆ ਗਏ ਉਹ ਤੋਂ ਬਾਅਦ ਭਾਈ ਬਾਲਾ ਜੀ ਇਹ ਯਾਦ ਰੱਖਣਾ ਚਾਹੀਦਾ ਭਾਈ ਮਰਦਾਨਾ ਜੀ ਪਿਆਰਿਓ ਪਹਿਲਾਂ ਹੀ ਚੜਾਣਾ ਕਰ ਗਏ ਸਨ ਤੇ ਭਾਈ ਮਰਦਾਨੇ ਨੇ ਜਦੋਂ ਉਹਨਾਂ ਨੇ ਚਲਾਣਾ ਕੀਤਾ ਨਾ ਤੁਲੰਬੇ ਦੀ ਧਰਤੀ ਤੇ ਸੱਚ ਜਾਣੋ ਸਤਿਗੁਰੂ ਮਹਾਰਾਜ ਜੀ ਨੇ ਉਹ ਤੋਂ ਬਾਅਦ ਤੇ ਦੇਸ਼ਾਂਤਰਾਂ ਦਾ ਰਟਣ ਬੰਦ ਕਰ ਦਿੱਤਾ ਫਿਰ ਕਰਤਾਰਪੁਰ ਸਾਹਿਬ ਦੇ ਵਿੱਚ ਟਿਕ ਗਏ ਕਿੰਨਾ ਪਿਆਰ ਸੀ ਉਹਨਾਂ ਦਾ ਉਹਨਾਂ ਦੇ ਨਾਲ 50 ਸਾਲ ਪਿਆਰਿਓ 50 ਸਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਦਿਨ ਰਾਤ ਹੋ ਕਰਕੇ ਵਿਚਰਨਾ ਕੀਤਾ ਭਾਈ ਬਾਲਾ ਜੀ ਵੀ 50 ਤੋਂ ਵੱਧ ਇਹਨਾਂ ਨੇ ਸਮਾਂ ਜਿਹੜਾ ਬਚਪਨ ਤੋਂ ਹੀ ਭਾਈ ਬਾਲਾ ਜੀ ਤਾਂ ਬਚਪਨ ਤੋਂ ਹੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਸਨ ਤੇ ਹੁਣ ਭਾਈ ਮਰਦਾਨਾ ਜੀ ਤਾਂ ਚਲਾਣਾ ਕਰ ਗਏ ਫਿਰ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਕਰਤਾਰਪੁਰ ਸਾਹਿਬ ਦੇ ਵਿੱਚ ਆਏ ਤੇ ਭਾਈ ਬਾਲਾ ਜੀ ਨੇ ਕਹਿ ਦਿੱਤਾ ਮਹਾਰਾਜ ਮੈਂ ਹੁਣ ਚੱਲਦਾ ਹਾਂ ਫਿਰ ਉਹ ਆਪਣੇ ਪਰਿਵਾਰ ਦੇ ਵਿੱਚ ਨਨਕਾਣਾ ਸਾਹਿਬ ਜੋ ਹੈ ਉੱਥੇ ਆ ਗਏ ਸਨ ਉਹਨਾਂ ਨੇ ਵਿਚਾਰ ਕੀਤੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਫਿਰ ਉਹਨਾਂ ਨੇ ਵਿਚਾਰ ਕੀਤੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਥਾਂ ਦੇ ਉੱਤੇ ਕਿਹਨੂੰ ਟਿਕਾਉਣਾ ਕੀਤਾ ਕਿਹਨੂੰ ਗੁਰਤਾ ਗੱਦੀ ਦਿੱਤੀ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਪਤਾ ਥੋੜ੍ਹੀ ਲੱਗਦਾ ਸੀ ਅੱਜ ਵਰਗੇ ਸਾਧਨ ਥੋੜ੍ਹੀ ਹਨ ਕਿ ਆਪਾਂ ਐਂ ਮੋਬਾਈਲ ਫੋਨ ਲਾ ਕਰਕੇ ਪੁੱਛ ਲਈਏ ਹਾਂ ਭਾਈ ਦੱਸੋ ਕੀ ਸਮਾਚਾਰ ਹੈ ਕਿ ਮਹਾਰਾਜ ਨੇ ਕਿਹਨੂੰ ਗੁਰਤਾ ਗੱਦੀ ਦਿੱਤੀ ਹੁਣ ਕਿਹੜਾ ਤਖ਼ਤ ਦੇ ਉੱਤੇ ਬੈਠਿਆ ਕੋਈ ਪਤਾ ਨਹੀਂ ਲੱਗਦਾ ਸੀ ਪਿਆਰਿਓ ਕਈ ਵਾਰੀ ਨਾ ਬੰਦੇ ਚਲਾਣਾ ਕਰ ਜਾਂਦੇ ਕੋਈ ਦੂਰ ਦੁਰਾਡੇ ਰਹਿੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਭਾਈ ਬੰਦਾ ਹੈ ਕਿ ਨਹੀਂ ਹੈ ਇਸ ਤਰ੍ਹਾਂ ਹੀ ਭਾਈ ਬਾਲਾ ਜੀ ਨੂੰ ਪਤਾ ਨਹੀਂ ਕਿ ਕੀ ਉੱਥੇ ਭਾਣਾ ਵਰਤਿਆ ਇਹ ਪਤਾ ਚੱਲਿਆ ਕਿ ਮਹਾਰਾਜ ਜੀ ਜੋਤੀ ਜੋਤ ਸਮਾਏ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਤੇ ਫਿਰ ਉਹਨਾਂ ਨੇ ਜਦੋਂ ਪੁੱਛਿਆ ਇੱਕ ਸਿੱਖ ਜਿਹੜਾ ਜੋ ਕਰਤਾਰਪੁਰ ਸਾਹਿਬ ਤੋਂ ਆਇਆ ਹੈ ਉਹਨੂੰ ਪੁੱਛਿਆ ਕਿ ਭਾਈ ਦਸ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਤਾਂ ਸਮਾਚਾਰ ਪ੍ਰਾਪਤ ਹੋ ਗਿਆ ਉਹਨਾਂ ਨੇ ਆਪਣੀ ਥਾਂ ਦੇ ਉੱਤੇ ਕਿਹਨੂੰ ਬਿਠਾਇਆ ਹੁਣ ਮੌਜੂਦਾ ਗੁਰੂ ਕੌਣ ਤੇ ਉਹਨੇ

ਸੁਖਦੇਵ ਜੀ ਮਹਾਰਾਜ। ਤੇ ਉਹ ਸਿੱਖ ਕਹਿਣ ਲੱਗਾ, ਭਾਈ ਬਾਲਾ ਜੀ, ਹੁਣ ਗੁਰਤਾ ਗੱਦੀ ਦੇ ਉੱਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਵਿਰਾਜਮਾਨ ਹਨ। ਤੇ ਇਹ ਗੁਰਤਾ ਗੱਦੀ ਦੇ ਉਚਿਤ ਹੋਏ ਹਨ। ਇਹ ਗੱਲ ਜਦੋਂ ਭਾਈ ਬਾਲੇ ਦੇ ਕੰਨਾਂ ਦੇ ਵਿੱਚ ਪਈ ਤੇ ਇੱਕਦਮ ਪਿਆਰੇ ਰੋਮਾਂਚਲ ਹੋ ਗਿਆ। ਉਹਦੇ ਰੋਮਟੇ ਜਿਹੜੇ ਹਨ ਤਨ ਦੇ, ਉਹ ਗਦਗਦ ਹੋ ਕੇ ਖਿੜ ਗਏ। ਤੇ ਉਹ ਆਪਣੇ ਅੰਗ ਦੇ ਵਿੱਚ ਨਹੀਂ ਮਿਆ ਰਿਹਾ ਹੈ, ਇੰਨਾ ਆਨੰਦ ਆਇਆ, ਇੰਨਾ ਰਸ ਆਇਆ। ਤੇ ਕਹਿੰਦਾ ਕਿ ਇਹ ਖਡੂਰ ਸਾਹਿਬ ਕਿੱਥੇ ਆ? ਚਲੋ ਭਾਈ, ਤੇ ਸਾਨੂੰ ਚਾਹੀਦਾ ਕਿ ਹੁਣ ਜਿਹੜੇ ਮੌਜੂਦਾ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਆਪਾਂ ਦਰਸ਼ਨ ਦੀਦਾਰੇ ਕਰੀਏ। ਤੇ ਦੇਖੋ ਕਾਤਕ ਦਿਵਸ, ਕੱਤਕ ਦਾ ਮਹੀਨਾ ਜਿਹੜਾ ਹੈ, ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਪਿਆਰੇ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਕੱਤੇ ਦੇ ਮਹੀਨੇ ਦੇ ਵਿੱਚ ਮਨਾਉਂਦੇ ਹਾਂ। ਤੇ ਇਸ ਤਰ੍ਹਾਂ ਕੱਤਕ ਦਾ ਮਹੀਨਾ ਉਹ ਪਹੁੰਚ ਗਿਆ। ਤੇ ਭਾਈ ਬਾਲਾ ਜੀ ਇੱਥੋਂ ਚੱਲ ਕਰਕੇ ਰਾਏ ਭੋਏ ਦੀ ਤਲਵੰਡੀ ਤੋਂ ਚੱਲ ਕਰਕੇ ਸ਼੍ਰੀ ਖਡੂਰ ਸਾਹਿਬ ਆਏ। ਆ ਕਰਕੇ ਦੋਵੇਂ ਹੱਥ ਜੋੜ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਕੀਤਾ। ਜਦੋਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨਾ, ਤੇ ਤਨ ਗਦਗਦ ਹੋ ਗਿਆ, ਮਨ ਵਿੱਚ ਵਿਚਾਰ ਕਰਦੇ ਕਿ ਇਹੋ ਜਿਹੇ ਸਤਿਗੁਰੂ ਦੇ ਕੋਲ ਆ ਕਰਕੇ ਇਹਨਾਂ ਦੇ ਉਜਲੇ ਦਰਸ਼ਨ ਕਰਨੇ, ਇਹਦੇ ਨਾਲ ਹੀ ਮੈਂ ਪਵਿੱਤਰ ਹੋ ਗਿਆ, ਮੈਂ ਗਦਗਦ ਹੋ ਗਿਆ, ਮੇਰਾ ਆਉਣਾ ਸਫਲ ਹੋ ਗਿਆ। ਜਦੋਂ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਮਹਾਰਾਜ ਨੂੰ ਵੀ ਪਤਾ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਕਿ ਆਓ ਮਹਾਂਪੁਰਖੋ, ਬਜ਼ੁਰਗੋ, ਆਓ ਲਾਗੇ ਹੋ ਕਰਕੇ ਬੈਠ ਜਾਓ। ਤੇ ਉਸ ਵੇਲੇ ਪਿਆਰਿਓ, ਜੋ ਅੱਜ ਆਪਾਂ ਫਤਿਹ ਬੁਲਾਉਂਦੇ ਨਾ, ਇਹ ਫਤਿਹ ਦੇ ਰੂਪ ਵੀ ਬਦਲਦੇ ਗਏ ਹਨ। ਸਭ ਤੋਂ ਪਹਿਲਾਂ ਜਿਹੜਾ ਨਾ ਇਹ ਫਤਿਹ ਜੋ ਹੈ ਉਹ ਸੀ ਸਤ ਕਰਤਾਰ, ਸਤ ਕਰਤਾਰ। ਕੋਈ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ ਮਿਲਦਾ ਨਾ, ਇੱਕ ਸਿੱਖ ਤੇ ਜਦੋਂ ਉਹ ਦੂਜੇ ਨੂੰ ਮਿਲਦਾ, ਜਿਸ ਤਰ੍ਹਾਂ ਅੱਜ ਦੇ ਜ਼ਮਾਨੇ ਦੇ ਵਿੱਚ, ਤੇ ਅੱਜ ਦੀ ਸਾਡੀ ਫਤਿਹ ਜਿਹੜੀ ਇਹ ਹੈ ਪਿਆਰਿਓ ਕਿ ਆ ਗਏ ਆਵਤ ਸਿੰਘ ਜੋ ਪਾਵੈ। ਜਦੋਂ ਵੀ ਅੱਗੋਂ ਕੋਈ ਸਿੱਖ ਮਿਲੇ, ਦੋਵੇਂ ਹੱਥ ਜੋੜ ਕਰਕੇ ਸੀਸ ਚੁਕਾ ਕਰਕੇ ਫਤਿਹ ਬੁਲਾਉਣੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੇਕਿਨ ਉਸ ਜ਼ਮਾਨੇ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਵੇਲੇ ਫਤਿਹ ਜਿਹੜੀ ਹੈ ਇਸ ਤਰ੍ਹਾਂ ਬੁਲਾਈ ਜਾਂਦੀ, ਹੱਥ ਜੋੜ ਕੇ ਸਿਰ ਚੁਕਾ ਕਰਕੇ ਸਤ ਕਰਤਾਰ, ਸਤ ਕਰਤਾਰ ਦੋ ਵਾਰੀ ਬੋਲਦੇ। ਤੇ ਉਸ ਵੇਲੇ ਅਗਲਾ ਜਿਹੜਾ ਉਹ ਵੀ ਕਹਿੰਦਾ, ਹਾਂ ਜੀ ਸਤ ਕਰਤਾਰ, ਸਤ ਕਰਤਾਰ, ਧੰਨ ਕਰਤਾਰ। ਇਸ ਤਰ੍ਹਾਂ ਸਤ ਕਰਤਾਰ, ਧੰਨ ਕਰਤਾਰ ਦਾ ਨਾਰਾ ਜਿਹੜਾ ਲਾਇਆ ਜਾਂਦਾ। ਪਹਿਲੇ ਸਾਧ ਸੰਗਤ ਜੀ ਰਾਗੀ ਸਿੰਘ ਵੀ ਜਿਹੜੇ ਨਾ, ਤੇ ਕਈ ਪੁਰਾਤਨ ਰਾਗੀ ਸਿੰਘ ਜਿਹੜੇ ਹਨ, ਤੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਕਰਨਾ ਤੇ ਉਸ ਵੇਲੇ ਸਤ ਕਰਤਾਰ ਆ ਕੇ ਇਹ ਵੀ ਉਚਾਰਨ ਕਰਦੇ ਸਰ, ਕਹਿੰਦੇ ਸਨ, ਸੋ ਰਹੋ ਵਿਚਾਰ। ਤੇ ਇਸ ਤਰ੍ਹਾਂ ਜਦੋਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਇਹਨਾਂ ਦੇ ਕੋਲ ਭਾਈ ਬਾਲਾ ਜੀ ਆਏ ਤੇ ਉਹਨਾਂ ਨੇ ਫਤਿਹ ਬੁਲਾਈ ਸਤ ਕਰਤਾਰ ਕਰਕੇ, ਤੇ ਉਹਨਾਂ ਨੂੰ ਪੁੱਛਦੇ ਕਿ ਮਹਾਂਪੁਰਖੋ ਕਿੱਥੋਂ ਆਏ ਹੋ, ਸਾਨੂੰ ਦੱਸਣਾ ਕਰੋ। ਭਾਈ ਬਾਲਾ ਜੀ ਜੋ ਭੇਟਾਂ ਲੈ ਕਰਕੇ ਆਏ, ਯਥਾ ਸ਼ਕਤ ਉਹ ਭੇਟਾਂ ਨੂੰ ਅੱਗੇ ਅਰਪਣ ਕਰਨਾ ਕੀਤਾ। ਉਸ ਤੋਂ ਬਾਅਦ ਭਾਈ ਬਾਲਾ ਜੀ ਆਪਣੇ ਬਚਨਾਂ ਨੂੰ ਬਹੁਤ ਬੇਨਤੀ ਰੂਪ ਦੇ ਵਿੱਚ ਮਹਾਰਾਜ ਜੀ ਦੇ ਅੱਗੇ ਉਚਾਰਨ ਕਰਦੇ ਹਨ। ਤੇ ਉਚਾਰਨ ਕਰਦੇ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਰਪਾਲੂ ਸਤਿਗੁਰੂ ਜੀ, ਉਹ ਮੇਰਾ ਬਚਨ

0: ਜੀ ਦੇ ਗੁਰੂ ਕੌਣ ਹਨ? ਆਪ ਜੀ ਨੇ ਕਿਹਨੂੰ ਗੁਰੂ ਧਾਰਨ ਕਰਨਾ ਕੀਤਾ?
1: ਉਚਾਰਨ ਨਿਜ ਮਤ ਜੋ ਹੈ,
0: ਤੇ ਤੁਹਾਡੀ ਆਪਣੀ ਨਿਜ ਮਤ ਕੀ ਹੈ, ਤੁਹਾਡਾ ਮਤ ਕੀ ਬੋਲਦਾ, ਤੁਹਾਡਾ ਦਰਸ਼ਨ ਕੀ ਹੈ, ਉਹ ਆਪ ਜੀ ਸਾਨੂੰ ਦੱਸਣਾ ਕਰੋ।
1: ਮਧੁਰ ਬਚਨ ਸ਼ੁਭ ਮ੍ਰਿਦੁਲ ਸੁਭਾਵ,
0: ਤੇ ਕਿਉਂਕਿ ਤੁਹਾਡਾ ਸੁਭਾਵ ਅਸੀਂ ਵੇਖਿਆ ਬੜਾ ਮ੍ਰਿਦੁਲ, ਬੜਾ ਕੋਮਲ ਸੁਭਾਵ, ਤੁਹਾਡੇ ਬਚਨ ਵੀ ਬਹੁਤ ਮਧੁਰਾੜੇ ਹਨ। ਇਹਦੇ ਨਾਲ ਬੰਦੇ ਦਾ ਪਿਆਰਿਓ ਇਹਦੇ ਨਾਲ ਹੀ ਪਤਾ ਲੱਗਦਾ ਹੈ, ਉਹਦੀ ਬੋਲੀ ਰਫਤਾਰ ਗੁਫਤਾਰ ਦੇ ਨਾਲ, ਉਹਦੇ ਬਚਨ, ਉਹਦਾ ਹਾਵ ਭਾਵ ਜਿਹੜਾ, ਇਹਦੇ ਨਾਲ ਹੀ ਸਿਆਣੇ ਅਨੁਮਾਨ ਲਾ ਲੈਂਦੇ ਕਿ ਬੰਦਾ ਕਿੰਨੇ ਕੋ ਪਾਣੀ ਦੇ ਵਿੱਚ ਹੈ ਕਰਕੇ। ਸੋ ਕਹਿਣ ਲੱਗੇ ਕਿ ਤੁਹਾਡਾ ਬਚਨ ਬਹੁਤ ਰਸੀਲੇ ਬਚਨ, ਬਹੁਤ ਸੁਭਾਅ ਵਧੀਆ ਹੈ, ਲੱਗਦਾ ਕਿ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵਿਸ਼ਿਆਂ ਦੀ ਸਪਰਸ਼ ਨਹੀਂ ਹੋਈ ਹੈ। ਉਸ ਵੇਲੇ ਹੱਥ ਜੋੜ ਕਰਕੇ ਭਾਈ ਬਾਲੇ ਨੇ ਬਚਨ ਕੀਤਾ, ਕਹਿਣ ਲੱਗੇ ਸਤਿਗੁਰੂ ਜੀ, ਉਹ ਆਪ ਜੀ ਨੂੰ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ ਹੋ, ਆਪ ਨੂੰ ਸਭ ਪਤਾ ਹੈ, ਫਿਰ ਵੀ ਜੇ ਆਪ ਜੀ ਮੈਨੂੰ ਪੁੱਛਦੇ ਹੋ ਤਾਂ ਮੈਂ ਆਪ ਜੀ ਨੂੰ ਦੱਸਦਾ ਹਾਂ, ਆਪ ਜੀ ਸਰਵਣ ਕਰਨਾ ਕਰੋ।
1: ਨਾਨਕ ਜੀ ਮਾਮ ਗੁਰੂ,
0: ਜਦੋਂ ਪੁੱਛਿਆ ਕਿ ਤੁਹਾਡੇ ਗੁਰੂ ਕੌਣ, ਕੌਣ ਗੁਰੂ ਜਿਸ ਕਾ ਤੂੰ ਚੇਲਾ, ਭਾਵ ਕਿ ਤੇਰਾ ਗੁਰੂ ਕੌਣ, ਤੇ ਹੱਥ ਜੋੜ ਕੇ

0: ਨਹੀਂ ਧੂੜ ਹੀ ਦੇਖੋ ਦਵਾਈ ਦੇ ਵੱਤ ਹੈ। ਜਿਸ ਤਰ੍ਹਾਂ ਕੋਈ ਦਵਾਈ ਖਾ ਲਵੇ ਉਹਦੀ ਬਿਮਾਰੀ ਦੂਰ ਹੋ ਜਾਂਦੀ ਹੈ, ਮਹਾਰਾਜ ਜੀ ਦੇ ਚਰਨਾਂ ਦੀ ਧੂੜ ਜਿਹਨੂੰ ਪ੍ਰਾਪਤ ਹੋ ਜਾਵੇ ਉਹਦੇ ਸਾਰੇ ਪਾਪ ਨਾਸ਼ ਹੋ ਜਾਂਦੇ। ਜਿਸ ਤਰ੍ਹਾਂ ਕਿ ਜਿਹੜਾ ਮਤੰਗ ਕਹਿੰਦੇ ਹਾਥੀ, ਹਾਥੀ ਬਹੁਤ ਵੱਡਾ ਹੁੰਦਾ ਲੇਕਿਨ ਕੇਰੀ ਸ਼ੇਰ ਆ ਜਾਵੇ ਤੇ ਉਸ ਵੇਲੇ ਉਹਨੂੰ ਵੇਖ ਕੇ ਹਾਥੀ ਵੀ ਭੱਜ ਜਾਂਦਾ ਹੈ। ਇਸ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੰਭ ਪਖੰਡ ਨੂੰ ਨਾਸ਼ ਕਰਨ ਵਾਲੇ। ਜਿਹੜੀ ਪ੍ਰੇਮਾ ਭਗਤੀ ਰੂਪੀ ਖੇਤੀ ਹੈ ਉਹਨੂੰ ਪਿਆਰ ਦਾ ਜਲ ਦੇਣ ਵਾਲੇ ਹਨ।
1: ਸ੍ਰੀ ਅੰਗਦ ਬਚਨ ਉਚਾਰ,
0: ਇਹ ਸੁਣ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਵਚਨ ਕੀਤਾ,
1: ਗੁਰੂ ਨਾਨਕ ਰੂਪ ਨਿਹਾਲ
0: ਤੇ ਪੁੱਛਦੇ ਕਿ ਤੁਸੀਂ ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਗੁਰੂ ਧਾਰਨ ਕੀਤਾ, ਭਾਵ ਕਿ ਤੁਸੀਂ ਗੁਰਾਂ ਦੇ ਦਰਸ਼ਨ ਕੀਤੇ,
1: ਗੁਰਸਿੱਖੀ ਮਨ ਮਾਨੀ,
0: ਕਿਉਂਕਿ ਇਹਨਾਂ ਨੂੰ ਪਤਾ ਨਹੀਂ ਹੈ, ਪੁੱਛਦੇ ਤਾਂ ਸਤਿਗੁਰੂ ਜੀ ਹੋ ਕਿ ਤੁਸੀਂ ਕਦੋਂ ਤੋਂ ਸਿੱਖੀ ਨੂੰ ਧਾਰਨ ਕਰਨਾ ਕੀਤਾ,
1: ਮਤਲਬ
0: ਕਿਉਂਕਿ ਤੁਹਾਡੀ ਮਤ ਜਿਹੜੀ ਹੈ ਬਹੁਤ ਪ੍ਰੇਮ ਦੇ ਵਿੱਚ ਭਿੱਜੀ ਹੋਈ ਹੈ। ਭਾਈ ਬਾਲਾ ਜੀ ਨੇ ਵਚਨ ਕੀਤਾ ਕਿ ਕਿਰਪਾਲੂ ਜੀਓ ਮੇਰਾ ਵਚਨ ਸਰਵਣ ਕਰਨਾ ਕਰੋ, ਤੇ ਆਪ ਜੀ ਕਹਿੰਦੇ ਨਾ ਕਿ ਕਦੋਂ ਤੋਂ ਸਿੱਖੀ ਧਾਰਨ ਕੀਤੀ, ਮੈਂ ਬਹੁਤ ਚਿਰੰਕਾਲ ਬਹੁਤ ਲੰਬਾ ਸਮਾਂ ਮੈਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਬਤੀਤ ਕੀਤਾ ਹੈ। ਅਸੀਂ ਬਾਲ ਸਿਖਾਏ ਮਿੱਤਰ ਪਿਆਰੇ ਇਕੱਠੇ ਹੀ ਜਿਹੜਾ ਹੈ ਅਸੀਂ ਰਹਿੰਦੇ ਸੀ, ਬਾਲ ਅਵਸਥਾ ਜਵਾਨੀ ਦੀ ਅਵਸਥਾ, ਤੇ ਨਾਲ ਫਿਰ ਦੇਸ਼ਾਂਤਰਾਂ ਦਾ ਰਟਣ ਜੋ ਕੀਤਾ ਤੇ ਮੈਂ ਹੀ ਸਤਿਗੁਰਾਂ ਦੇ ਨਾਲ ਸਾਂ, ਤੇ ਬਚਨ ਕੀਤਾ ਨੇ ਕਿਹਾ ਕਿ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਉਂਕਿ ਇੱਕੋ ਨਗਰ ਦੇ ਅਸੀਂ ਰਹਿਣ ਵਾਲੇ ਤੇ 3 ਸਾਲ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਵੱਡਾ ਜੇਠਾ ਹਾਂ, ਤੇ ਨਾਲ ਆਪ ਜੀ ਕਹਿੰਦੇ ਨਾ ਕਿਹੜੀ ਕਦੋਂ ਮਹਾਰਾਜ ਜੀ ਦੇ ਕੋਲ ਰਹਿ, ਬਾਲ ਅਵਸਥਾ, ਤਰਨ ਅਵਸਥਾ ਤੇ ਬੁਢਾਪੇ ਦਾ ਵੀ ਇੱਕ ਲੰਬਾ ਸਮਾਂ ਅਸਾਂ ਨੇ ਇਕੱਠੇ ਰਹਿ ਕਰਕੇ ਬਤੀਤ ਕਰਨਾ ਕੀਤਾ। ਹੁਣ ਦਇਆ ਦ੍ਰਿਸ਼ਟੀ ਮਹਾਰਾਜ ਨੇ ਜੋ ਮੇਰੇ ਉੱਤੇ ਕਰਨੀ ਕੀਤੀ, ਮੈਨੂੰ ਆਪਣੇ ਨਾਲ ਲੈ ਕਰਕੇ 10 ਦਿਸ਼ਾਵਾਂ ਦਾ ਜੋ ਮਹਾਰਾਜ ਜੀ ਨੇ ਰਟਨ ਕਰਨਾ ਕੀਤਾ, ਮੈਂ ਵੀ ਨਾਲ ਗਿਆ ਤੇ ਮੈਂ ਵੀ ਉਹ ਨਜ਼ਾਰੇ ਲਏ, ਮੈਂ ਵੀ ਮਹਾਰਾਜ ਜੀ ਦਾ ਉਹ ਸਾਰੇ ਇਤਿਹਾਸ ਦਾ ਸਾਖੀ ਗਵਾਹੀ ਕਰਦਾ ਹਾਂ। ਜਿਹੜੇ ਸਤਿਗੁਰਾਂ ਨੇ ਸਾਰੇ ਜਗਤ ਨੂੰ ਤਾਰਨਾ ਕੀਤਾ, ਇੱਕ ਬਹੁਤ ਲੰਬਾ ਸਮਾਂ ਮੈਂ ਮਹਾਰਾਜ ਜੀ ਦਾ ਨਿਕਟ ਵਰਤੀ ਰਹਿ ਕਰਕੇ ਵਿਚਰਿਆ ਹਾਂ। ਜਿਹੜੇ ਆਪਣੇ ਭਗਤਾਂ ਨੂੰ ਭਗਤੀ ਦਾ ਦਾਨ ਦੇਣ ਵਾਲੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਇਆ ਦੇ ਸਾਗਰ ਸਤਿਗੁਰਾਂ ਨੇ ਜਦੋਂ ਬਚਨ ਸਰਵਣ ਕੀਤਾ, ਇਹਨਾਂ ਮਨ ਦੇ ਵਿੱਚ ਪਿਆਰਿਓ ਇਹ ਆਨੰਦ ਆ ਗਿਆ, ਗਦਗਦ ਹੋ ਗਏ।

0: ਗੁਰੂ ਅੰਗਦ ਦੇਵ ਜੀ ਮਹਾਰਾਜ ਉੱਠ ਕਰਕੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਦੇਖੋ ਪਹਿਲੇ ਭਾਈ ਬਾਲਾ ਜੀ ਆਏ, ਜਦੋਂ ਭਾਈ ਬਾਲੇ ਨੂੰ ਉਹਨਾਂ ਨੇ ਪਤਾ ਕੀਤਾ ਕਿ ਇਹ ਗੁਰੂ ਜੀ ਹਨ ਤੇ ਗੁਰੂ ਦਾ ਸਤਿਕਾਰ ਕਰਨਾ ਬਣਦਾ ਹੈ, ਪਹਿਲੇ ਜਾ ਕਰਕੇ ਇਹ ਨਹੀਂ ਕਿਹਾ ਕਿ ਸਤਿਗੁਰੂ ਜੀ ਮੈਨੂੰ ਜਾਣਦੇ ਕਿ ਨਹੀਂ ਜਾਣਦੇ। ਕਈ ਲੋਕ ਨਾ ਪਿਆਰੇ ਹੋ ਜਿਨ੍ਹਾਂ ਦੇ ਅੰਦਰ ਅਹੰਕਾਰ ਹੁੰਦਾ ਨਾ, ਉਹ ਪਹਿਲਾਂ ਆਪਣੀ ਆਈਡੈਂਟੀਟੀ ਦਿੰਦੇ, ਉਹ ਦੱਸਦੇ ਕਿ ਤੁਹਾਨੂੰ ਪਤਾ ਨਹੀਂ ਹੈ ਮੈਂ ਕੌਣ ਹਾਂ, ਮੈਂ ਫਲਾਣਾ ਢਿਮਕਾਣਾ ਹਾਂ, ਇੰਜ ਹਾਂ ਉਂਝ ਹਾਂ, ਉਹ ਆਪਣਾ ਹੀ ਰੋਬ ਝਾੜਦੇ ਹਨ। ਲੇਕਿਨ ਨਿਮਰਤਾਵਾਨ ਇੰਜ ਨਹੀਂ ਕਰਦੇ। ਦੇਖੋ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਗਏ, ਜਾ ਕਰਕੇ ਪਹਿਲੇ ਦੰਡਵਤ ਪ੍ਰਣਾਮ ਕਰਨਾ ਕੀਤਾ, ਮੱਥਾ ਟੇਕਣਾ ਕੀਤਾ। ਜਦੋਂ ਉਹਨਾਂ ਨੇ ਪੁੱਛਿਆ ਕਿ ਹਾਂ ਮਹਾਂਪੁਰਖੋ ਕੌਣ ਹੋ, ਕਿੱਥੋਂ ਆਏ ਹੋ, ਫਿਰ ਉਚਾਰਨ ਕੀਤਾ ਨੇ ਕਿ ਮੈਂ ਤਲਵੰਡੀ ਦਾ ਰਹਿਣ ਵਾਲਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਾਲ ਸਿਖਾਈ ਮਿੱਤਰ ਪਿਆਰਾ, ਉਹਨਾਂ ਦੇ ਨਾਲ ਅਸਾਂ ਨੇ ਇੱਕ ਸਾਥ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਕੀਤਾ। ਇਹ ਜਦੋਂ ਬਚਨ ਸੁਣਿਆ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਉੱਠ ਕੇ ਖੜ ਗਏ, ਭਾਈ ਬਾਲਾ ਸਾਹਿਬ ਜੀ ਨੂੰ ਆਪਣੀ ਗੱਲ ਪਕੜੀ ਆਪਣੀ ਜੱਫੀ ਦੇ ਵਿੱਚ ਲੈਣਾ ਕੀਤਾ ਤੇ ਬਸ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਂ ਸੁਣਿਆ, ਜਦੋਂ ਪਤਾ ਚੱਲਿਆ ਕਿ ਮਹਾਰਾਜ ਜੀ ਦੇ ਬਾਲ ਸਿਖਾਈ ਮਿੱਤਰ ਪਿਆਰੇ ਮਹਾਰਾਜ ਜੀ ਦੇ ਨਾਲ ਕਈ ਵਰੇ 50-60 ਸਾਲ ਦਾ ਸਮਾਂ ਇਹਨਾਂ ਨੇ ਇਕੱਠਿਆਂ ਬਤੀਤ ਕਰਨਾ ਕੀਤਾ, ਪਿਆਰਿਆ ਸੁਣ ਕਰਕੇ ਹੀ ਇੰਨਾ ਮਨ ਦੇ ਵਿੱਚ ਵਿਰਾਗ ਆ ਗਿਆ ਤੇ ਅੱਖਾਂ ਦੇ ਵਿੱਚੋਂ ਵਿਰਾਗ ਦੇ ਜਲ ਜਿਹੜੇ ਹਨ ਉਹ ਛੁੱਟ ਪਏ ਹਨ। ਤੇ ਕਰ ਉਰ ਚਰਨਨ ਬਰ ਅਨੁਰਾਗਾ, ਮਨ ਵਿੱਚ ਆਇਆ ਕਿ ਇਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਇਹਨਾਂ ਦੇ ਮੈਂ ਚਰਨੀ ਹੱਥ ਲਾਵਾਂ। ਇਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਚਰਨ ਸਪਰਸ਼ ਕਰਨਾ ਚਾਹੁੰਦੇ ਹਨ। ਧੀਰਜ ਪਿਆਰਿਓ ਨਹੀਂ ਰਹਿ ਰਿਹਾ, ਜਿਸ ਤਰ੍ਹਾਂ ਕਹਿੰਦੇ ਨਾ ਕਿ ਦਰਸ਼ਨ ਦੇਖਤ, ਜਦੋਂ ਆਪਾਂ ਦਰਸ਼ਨ ਕਰਦੇ ਹਾਂ ਕੋਈ ਮਨ ਗਦਗਦ ਹੋ ਜਾਂਦਾ। ਧੀਰਜ ਕੋ ਧੀਰਜ ਔਰ ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ ਪਤ ਰਤ ਪਤ ਮੈਂ, ਅੰਦਰਲਾ ਧੀਰਜ ਟੁੱਟ ਗਿਆ, ਇੰਨੇ ਪ੍ਰੇਮ ਦੇ ਵਿੱਚ ਭਾਵ ਵਿਭੂਰ ਹੋ ਗਏ। ਭਾਈ ਬਾਲੇ ਜੀ ਦਾ ਬਹੁਤ ਮਾਨ ਸਨਮਾਨ ਕਰਨਾ ਕੀਤਾ, ਇਸ ਤਰ੍ਹਾਂ ਪ੍ਰੀਤ ਦੇ ਵਿੱਚ ਭਗਤੀ ਦੇ ਉਲਾਸ ਦੇ ਵਿੱਚ ਉਛਾਲੇ ਮਾਰ ਰਿਹਾ ਭਗਤੀ ਤੇ ਉਸ ਵੇਲੇ ਇਹ ਜਦੋਂ ਬਚਨ ਬਿਲਾਸੀ ਕਰ ਰਹੇ ਸੀ ਨਾ ਪਿਆਰਿਓ, ਆਹੀ ਸਮਾਂ ਤਕਾਲਾਂ ਦਾ ਸਮਾਂ ਸੀ ਤੇ ਸ਼ਾਮਾਂ ਜਦੋਂ ਪੈ ਗਈਆਂ ਤੇ ਸਤਿਗੁਰੂ ਮਹਾਰਾਜ ਨੇ ਕਿਹਾ ਭਾਈ ਬਾਲਾ ਜੀ ਹੁਣ ਆਪ ਜੀ ਆਇਓ, ਤੁਹਾਨੂੰ ਨਹੀਂ ਜਾਣ ਦੇਣਾ, ਤੁਹਾਨੂੰ ਇੱਥੇ ਅਸੀਂ ਆਪਣੇ ਕੋਲ ਰੱਖਣਾ ਹੈ, ਜਿੱਥੇ ਗੁਰੂ ਘਰ ਦੇ ਵਿੱਚ ਸੰਗਤਾਂ ਰਹਿੰਦੀਆਂ ਨਾ। ਉੱਥੇ ਪਿਆਰਿਓ ਮਹਾਰਾਜ ਨੇ ਬਚਨ ਕੀਤਾ ਕਿ ਇਹ ਵਿਸ਼ੇਸ਼ ਹਨ ਭਾਈ, ਇਹਨਾਂ ਨੂੰ ਵਧੀਆ ਇਹਨਾਂ ਦਾ ਟਿਕਾਣਾ, ਇਹਨਾਂ ਦੇ ਰਹਿਣ ਦਾ, ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨਾ ਕਰੋ, ਤੇ ਰਾਤ ਦੇ ਵਿੱਚ ਉਹਨਾਂ ਦੇ ਨਾਲ ਬਚਨ ਕੀਤਾ ਤੇ ਰਾਤ ਨੂੰ ਪ੍ਰਸ਼ਾਦਾ ਪਾਣੀ ਛਕ ਕਰਕੇ ਮਹਾਰਾਜ ਤੋਂ ਰਿਹਾ ਨਹੀਂ ਜਾਂਦਾ ਤੇ ਮਨ ਵਿੱਚ ਇਹੀ ਵਿਚਾਰ ਕਰਦੇ ਕਿ ਦੇਖੋ ਮੈਂ ਉਹੀ ਸੋਚਦਾ ਸੀ ਕੋਈ ਰੱਬ ਦਾ ਕੋਈ ਗੁਰੂ ਨਾਨਕ ਦੇਵ ਦਾ ਪਿਆਰਾ ਮੈਨੂੰ ਮਿਲ ਜਾਵੇ, ਜੋ ਸਾਰੀ ਕਥਾ ਦੰਦ ਕਥਾ ਮੈਨੂੰ ਦੱਸੇ, ਮਹਾਰਾਜ ਇੱਥੇ ਗਏ, ਇੱਥੇ ਆਹ ਕੀਤਾ, ਉੱਥੇ ਉਹ ਕੀਤਾ, ਹੁਣ ਉਹ ਮਨ ਦਾ ਮਨੋਰਥ ਪੂਰਾ ਹੋ ਰਿਹਾ, ਇੰਨੇ ਗਦਗਦ ਹੋ ਗਏ ਮਨ ਦੇ ਵਿੱਚ ਪਿਆਰੇ ਉਹ ਠਰਮਾ ਨਹੀਂ ਆ ਰਿਹਾ। ਰਾਤਰੀ ਦਾ ਸਮਾਂ ਪ੍ਰਸ਼ਾਦਾ ਪਾਣੀ ਛਕ ਲਿਆ, ਮਹਾਰਾਜ ਨੇ ਤਾਂ ਕਹਿ ਦਿੱਤਾ ਸੀ ਭਾਈ ਬਾਲਾ ਜੀ ਨੂੰ ਕਿ ਜਾਓ ਪ੍ਰਸ਼ਾਦਾ ਪਾਣੀ ਛਕ ਕੇ ਵਿਸ਼ਰਾਮ ਕਰੋ, ਆਪਾਂ ਸਵੇਰੇ ਮਿਲਦੇ ਹਾਂ। ਲੇਕਿਨ ਜਦੋਂ ਪਿਆਰ ਮਨ ਵਿੱਚ ਆ ਜਾਵੇ ਨਾ ਪਿਆਰੇ, ਉਹ ਧੀਰਜ ਨਹੀਂ ਰਹਿੰਦਾ, ਉਹ ਇਹ ਨਹੀਂ ਉਹ ਟਾਲਮ ਟੋਲਾ ਨਹੀਂ ਕਰਦਾ ਤੇ ਸਤਿਗੁਰੂ ਮਹਾਰਾਜ ਜੀ ਫਿਰ ਭਾਈ ਬਾਲੇ ਕੋਲ ਚੱਲ ਕੇ ਕਹਿਣ ਲੱਗੇ ਭਾਈ ਬਾਲਾ ਜੀ ਆਏ ਹੋ, ਆਪਾਂ ਇੰਜ ਬਤੀਤ ਨਹੀਂ ਕਰਨਾ, ਦੱਸੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਮੈਨੂੰ ਦੱਸੋ, ਮਹਾਰਾਜ ਜੀ ਦੀਆਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਮਹਾਰਾਜ ਜੀ ਦੀ ਕਥਾ ਕਹਾਣੀ ਵਾਰਤਾ ਜਿਹੜੀ ਆ ਆਪ ਜੀ ਸਾਨੂੰ ਦੱਸਣਾ ਕਰੋ। ਤੇ ਰਾਤ ਦਾ ਸਮਾਂ ਦੇਖੋ ਭਾਈ ਬਾਲਾ ਜੀ ਸਾਖੀਆਂ ਸਰਵਣ ਕਰਾਉਂਦੇ, ਸਤਿਗੁਰੂ ਜੀ ਧਿਆਨ ਮਗਨ ਹੋ ਗਏ ਤੇ ਆਸਣ ਦੇ ਵਿੱਚ ਚੌਂਕੜਾ ਮਾਰ ਕਰਕੇ ਆਰਾਮ ਵਿੱਚ ਮਹਾਰਾਜ ਜੀ ਬੈਠੇ ਹੋਏ ਹਨ।
1: ਪ੍ਰਕਾਸ਼ਿਤ
0: ਯਾਦ ਰੱਖੋ ਪਿਆਰਿਓ, ਰਾਤ ਨੂੰ ਬੈਠੇ, ਸਾਰੀ ਰਾਤ ਜਿਹੜੀ ਹੈ ਭਾਈ ਬਾਲਾ ਜੀ ਬੋਲੀ ਗਏ, ਮਹਾਰਾਜ ਜੀ ਪ੍ਰਸ਼ਨ ਪਾਈ ਗਏ, ਫਿਰ ਕੀ ਹੋਇਆ ਮਹਾਰਾਜ ਔਰ ਕੀ ਗਏ? ਤਕਰੀਬਨ ਪਿਆਰਿਓ ਉਹ ਪੁਰਾਣਾ ਜ਼ਮਾਨਾ ਜਿਹੜਾ ਨਾ ਰਾਤ ਨੂੰ ਬਹੁਤ ਹੋ ਗਿਆ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ 12-1 ਵਜੇ ਵਿਸ਼ਰਾਮ ਕਰਦੇ ਹਾਂ। ਉਹ ਜ਼ਮਾਨਾ ਜਿਹੜਾ ਪਿਆਰੇ ਬਹੁਤ ਹੋ ਗਿਆ, 7-8 ਵਜੇ ਸਭ ਸੁਨਸਾਨ ਹੋ ਜਾਂਦਾ, ਭਾਵ ਕਿ ਸਾਰੇ ਸੌਂ ਜਾਂਦੇ ਸਨ। ਹੁਣ 8 ਵਜੇ ਤੋਂ ਲੈ ਕਰਕੇ ਤੇ ਅੰਮ੍ਰਿਤ ਵੇਲੇ ਦਾ ਸਮਾਂ ਸਮਝ ਲਓ 3-4 ਵਜੇ ਤੱਕ ਹਰ ਕੀਆਂ ਕਥਾ ਕਹਾਣੀਆਂ ਮਹਾਰਾਜ ਜੀ ਦੀ ਹੀ ਇਹ ਵਿਚਾਰ ਕਰਦੇ ਰਹੇ। ਤੇ ਸਮਾਧ ਜਦੋਂ ਛੁੱਟੀ, ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਆਪਾਂ ਸੁਚੇਤਾ ਕਰਕੇ ਇਸ਼ਨਾਨ ਪਾਨ ਕਰਕੇ
1: ਬੁਲਾਇਓ।
0: ਫਿਰ ਪਿਆਰਿਓ ਰਾਜ ਨਹੀਂ ਆ ਰਿਹਾ, ਆਨੰਦ ਇੰਨਾ ਰਸ ਇੰਨਾ ਆਇਆ, ਫਿਰ ਆ ਕਰਕੇ ਸਤਿਗੁਰੂ ਜੀ ਮਹਾਰਾਜ ਬੈਠ ਗਏ ਗੱਦੀ ਦੇ ਉੱਤੇ, ਕਹਿਣ ਲੱਗੇ ਭਾਈ ਬਾਲਾ ਜੀ ਤੁਹਾਨੂੰ ਨਹੀਂ ਜਾਣ ਦੇਣਾ, ਤੁਹਾਡੇ ਪੂਰੇ ਵੱਟ ਕੱਢ ਦੇਣੇ। ਆ ਦੇਸੀ ਬੋਲੀ ਹੈ, ਜਦੋਂ ਮਿੱਤਰ ਸੱਜਣ ਜਿਹੜੇ ਜਿਨ੍ਹਾਂ ਦੇ ਨਾਲ ਪਿਆਰ ਹੁੰਦਾ ਬਹੁਤ ਸਮੇਂ ਤੋਂ ਬਾਅਦ ਮਿਲੇ ਨਾ, ਕਹਿੰਦੇ ਤੈਨੂੰ ਭਾਈ ਇੰਜ ਸੌਣ ਨਹੀਂ ਦੇਣਾ, ਇੰਨੇ ਸਮੇਂ ਤੋਂ ਬਾਅਦ ਮਿਲੇ ਹੋ। ਫਿਰ ਤੋਂ ਅੰਮ੍ਰਿਤ ਵੇਲਾ ਜਦੋਂ ਹੋਇਆ, ਇਸ਼ਨਾਨ ਪਾਨ ਕੀਤਾ, ਫਿਰ ਆ ਕਰਕੇ ਬੈਠ ਕੇ ਕਹਿਣ ਲੱਗੇ ਭਾਈ ਬਾਲਾ ਜੀ ਦੱਸੋ ਮਹਾਰਾਜ ਜੀ ਦੇ ਬਾਬਤ। ਤੇ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਵੰਦਨਾ ਕਰਨੀ ਕੀਤੀ।
1: ਗੁਰੂ ਅੰਗਦ ਸ੍ਰੀ ਮੁਖ ਕਹਿਓ ਸਭ ਇਤਿਹਾਸ।
0: ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹਾ ਭਾਈ ਬਾਲਾ ਜੀ ਸਾਰਾ ਇਤਿਹਾਸ ਸਾਨੂੰ ਸਰਵਣ ਕਰਾਓ।
1: ਜਨਮ ਤੇ
0: ਹੁਣ ਇਹ ਤਾਂ ਆਪ ਜੀ ਨੇ ਕੁਝ ਸਾਖੀਆਂ ਦੱਸੀਆਂ ਕਿ ਇੱਥੇ ਉੱਥੇ ਗਏ, ਲੇਕਿਨ ਆਪਾਂ ਇਹਨੂੰ ਤਰਤੀਬ ਬਚਪਨ ਤੋਂ ਲੈ ਕਰਕੇ ਤੋ ਤੁਸੀਂ ਜਦੋਂ ਤੱਕ ਮਹਾਰਾਜ ਜੀ ਦੇ ਨਾਲ ਰਹੇ ਉਹ ਸਾਰਾ ਇਤਿਹਾਸ ਮੈਨੂੰ ਦੱਸਣਾ ਕਰੋ।
1: ਬਾਲੇ ਗੁਰ ਪ੍ਰਤਿ ਗਿਰਾ ਉਚਾਰੀ,
0: ਜਦੋਂ ਭਾਈ ਬਾਲੇ ਦੇ ਪ੍ਰਤੀ ਇਹ ਬਚਨ ਕਰਨਾ ਕੀਤਾ,
1: ਕਥਾ ਅਨਜਾਨ ਅਗਾ,
0: ਤੇ ਉਹ ਕਹਿਣ ਲੱਗਾ ਕਿ ਜਨਮ ਦੀ ਕਥਾ ਦੇ ਬਾਬਤ ਤਾਂ ਮੈਂ ਅਨਜਾਨ ਹਾਂ,
1: ਬਹੁਤ ਨਰਮ ਤੇ ਇਹ ਵਿਧ ਸੁਣੀ,
0: ਤੇ ਮੈਂ ਬਹੁਤ ਲੋਕਾਂ ਤੋਂ ਇੰਜ ਸਰਵਣ ਕਰਨਾ ਕੀਤਾ, ਉਹ ਮੈਂ ਆਪ ਜੀ ਦੇ ਕੋਲ ਦੱਸਦਾ ਹਾਂ। ਭਾਈ ਬਾਲਾ ਜੀ ਨੇ ਜੋ ਬਚਨ ਕੀਤਾ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਉਹਨੂੰ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ, ਅੱਜ ਆਪ ਪ੍ਰਮਾਣ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ, ਅੱਗੇ ਤੋਂ ਸਮਤਾਓ ਸਾਰੇ ਗਜ ਵਜ ਕਰਕੇ।

0: ਗੋਬਿੰਦ ਸਿੰਘ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀਆਂ ਗਏ ਤੋਂ ਸਮਤ ਆਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ, ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਮਹਿਲਾ

Oh.

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।

ਪੰਜ ਪਿਆਰਿਓ ਜਾਣੀ ਪੰਜਿਓ ਜਾਣੀ ਮੁਕਤੇ ਸਰਬੱਤੋ ਚਾਹੀਦੋ ਸਭੀ ਦਰੋ ਸਭੀਦੋ ਮਰੀ ਰਾਜਿਆਰਿਓ ਪਿਆਰਿਓ ਜਾਣੋ ਰਾਤਰੀ ਸਾਹਿਬ ਸਾਹਿਬ।

ਸਭ ਸੁਖ ਰਾਜ ਸਭ ਸੁਖ ਰਾਜ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰਿ।

ਸਿੱਖੀ ਸਿਦਕੇ ਸਾਸਵਾਸਾ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ

ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋਂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬਾਰ

ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ।

ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਅੱਜ ਰਾਤ ਕੀਰਤਨ ਸੋਲੇ ਸਾਹਿਬ ਜੀ ਦੇ ਚੌਂਕੀ ਤੋਂ ਬਾਅਦ ਤਕਰੀਬਨ 9:30 ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਦਸਤਾਰ ਅਤੇ ਕੰਘਾ ਸਾਹਿਬ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਹਸਤ ਲਿਖਤ ਹੁਕਮਨਾਮੇ, ਮਾਤਾ ਸਾਹਿਬ ਕੌਰ ਜੀ ਦੇ ਹੁਕਮਨਾਮੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ, ਇਹਨਾਂ ਸਾਰਿਆਂ ਦੇ ਦਰਸ਼ਨ ਕਰਾਏ ਜਾਣਗੇ। ਸੋ ਸਮੂਹ ਸੰਗਤਾਂ ਨੂੰ

0: 내가 알리바바 불라 승리는 승리다.
1: 볼

0: 세리자의 밤 아라자라니 충지시아라 뱀자
1: 벌레

கர்பான் கல்கிதர் சுவாமி தான் ஸ்ரீ குரு கோபிந்த் சிங் நிமா.

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

ਗੁਰੂ ਪਿਆਰੀ ਗੁਰੂ ਸਵਾਰੀ ਮਹਾਂਪੁਰਖੋ ਸਭ ਨੂੰ ਨਮਸਕਾਰ ਕਰਦੇ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਵੱਡਿਆਂ ਭਾਗਾਂ ਵਾਲਿਓ ਜੋ ਦੂਰਾਂ ਦਾਡਿਓ ਚੱਲ ਕੇ ਸਤਿਗੁਰਾਂ ਦੇ ਆਸਣਾਂ 'ਤੇ ਨਤਮਸਤਕ ਹੋ ਰਹੇ ਹੋ, ਸੋ ਆਪ ਜੀ ਦੇ ਨਾਲ ਦੋ ਪਲ ਮਿੰਟ ਦਰਸ਼ਨ ਕਰਾਉਣ ਵਾਸਤੇ ਸਾਨੂੰ ਸਿੰਘਾਂ ਨੇ ਹੁਕਮ ਲਾਇਆ। ਬੜੀ ਲੰਬੇ ਸਮੇਂ ਤੋਂ ਵਿਚਾਰ ਕਰਦੇ ਸਾਂ, ਪਿਛਲੇ ਵਿਸਾਖੀ 'ਤੇ ਵੀ ਇਹ ਆਏ ਕਿ ਮਹਾਂਪੁਰਖਾਂ ਨਾਲ ਮਿਲਾਪ ਨਹੀਂ ਹੋਇਆ, ਗਿਆਨੀ ਜੀ ਨਾਲ ਬੇਨਤੀ ਕਰਨੀ ਸੀ ਕਿ ਕੋਈ ਸਮਾਂ ਦਿਓ ਕਿ ਸਤਿਗੁਰਾਂ ਦੇ ਦਿਦਾਰ ਸੰਗਤਾਂ ਨੂੰ ਕਰਾਏ ਜਾਣ ਜੋ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਨੇ। ਜੋ ਤੁਸੀਂ ਦਰਸ਼ਨ ਕਰ ਰਹੇ ਹੋ ਪਿਆਰਿਓ, ਦਸਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼, ਮਹਾਰਾਜ ਨੇ ਪਾਸ ਕਵੀ ਦਰਬਾਰ ਲੱਗਿਆ ਕਰਦਾ ਸੀ ਪਾਉਂਟਾ ਸਾਹਿਬ, ਉਸ ਸਥਾਨ 'ਤੇ ਬੜੇ ਬੜੇ ਵਿਦਵਾਨ ਬੜੇ ਬੜੇ ਸੂਝਵਾਨ ਪ੍ਰਚਾਰਕ ਸਤਿਗੁਰਾਂ ਨੇ ਤਿਆਰ ਕੀਤੇ, ਪਰ ਉਹਨਾਂ ਵਿੱਚ ਇੱਕ ਆਪਣੇ ਮਾਣ ਹੰਕਾਰ ਵਾਲਾ ਚੰਦਨ ਕਵੀ ਆ ਗਿਆ। ਚੰਦਨ ਕਵੀ ਉਹਨੇ ਕਵਿਤਾ ਇੱਕ ਲਿਖੀ, ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਜਿਹੜੀ ਕਵਿਤਾ ਇੱਥੇ ਲਿਖਣੀ ਆ ਇੱਥੇ ਸੁਣਾਉਣੀ, ਬਾਹਰ ਕਿਸੇ ਰਾਜੇ ਮਹਾਰਾਜੇ ਕੋਲ ਨਹੀਂ ਖੜਨੀ। ਇੱਕ ਕਵਿਤਾ ਲਿਖ ਲਈ ਅਤੇ ਕਵਿਤਾ ਲਿਖ ਕੇ ਅਤੇ ਮਨ 'ਚ ਵਿਚਾਰ ਆਏ ਕਿ ਬੜੀ ਮਹਿੰਗੀ ਕਵਿਤਾ, ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪਿਆਏ, ਕਵਿਤਾ ਲੰਮੀ ਪਿਆਰੇ ਉਹ ਸਮੇਂ ਨਾਲ ਚੱਲਣਾ। ਅਤੇ ਸੋ ਕਵਿਤਾ ਲਿਖ ਕੇ ਅਤੇ ਬਾਹਰ ਚੱਲਿਆ, ਲਿਖੀ ਆਪਣੇ ਪੱਟ 'ਤੇ ਮਹਾਂਪੁਰਖ ਦੱਸਦੇ, ਪਰ ਜਦੋਂ ਸਤਿਗੁਰ ਜਾਣੀ ਜਾਣ ਮਾਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਵੀਆਂ ਦੇ ਇਸ਼ਨਾਨ ਕਰਾਉਣੇ ਭਾਈ, ਸਿੰਘਾਂ ਨੇ ਆਵਾਜ਼ ਮਾਰੀ ਸਿੰਘਾਂ ਦੇ, ਹਾਂ ਮਹਾਰਾਜ ਕਵੀਆਂ ਦਾ ਇਸ਼ਨਾਨ ਕਰੋ, ਇਹਨਾਂ ਨੂੰ ਮਾਲਸ਼ਾਂ ਕਰੋ, ਇਹਨਾਂ ਦਾ ਕਰਾ ਸਿਰ 'ਚ ਤੇਲ ਤੂਲ ਪਾਈਏ, ਗੁਰੂ ਸਾਹਿਬ ਜਾਣੀ ਜਾਣ ਹੀ। ਅਤੇ ਸਾਰੇ ਕਵੀ ਤਿਆਰ ਹੋ ਗਏ। ਚੰਦਨ ਕਵੀ ਕਹਿਣ ਲੱਗਾ ਮੈਨੂੰ ਬੁਖਾਰ ਹੈ ਮਹਾਰਾਜ, ਬਾਕੀ ਸੰਗਤ ਤਿਆਰ ਸਾਰੇ ਸੰਗਤ, ਅਤੇ ਕਵੀ ਚੰਦਨ ਕਹਿੰਦਾ ਕਿ ਮੈਨੂੰ ਬੁਖਾਰ ਹੋਇਆ। ਮਹਾਰਾਜ ਕਹਿੰਦੇ ਬੁਲਾ ਕੇ ਲਿਆਓ, ਲਿਆਂਦਾ, ਕਹਿਣ ਲੱਗੇ ਤੇਰੇ ਤਨ ਨੂੰ ਬੁਖਾਰ ਆ ਕਿ ਮਨ ਨੂੰ ਬੁਖਾਰ ਹੈ? ਤੇਰੇ ਮਨ ਨੂੰ ਬੁਖਾਰ ਹੈ, ਤੇਰੇ ਤਨ ਨੂੰ ਬੁਖਾਰ ਨਹੀਂ। ਜਿਹੜੀ ਗੱਲ ਤਾਂ ਵਰਜਿਤ ਕੀਤਾ ਤੂੰ ਉਹ ਕੰਮ ਕਰਨ ਲੱਗਾ, ਤੇਰੇ ਭਾਣੇ ਪਤਾ ਨਹੀਂ ਸਿਰ ਨੀਵਾਂ ਕਰ ਲਿਆ ਤਾਂ ਮਹਾਰਾਜ ਤੁਸੀਂ ਜਾਣੀ ਜਾਣ ਹੋ, ਪਰ ਮੇਰੇ ਮਨ 'ਚ ਥੋੜ੍ਹਾ ਲਾਲਚ ਆ ਗਈ ਵੀ ਬੜੀ ਮਹਿੰਗੀ ਕਵਿਤਾ ਇਹਦੇ ਬੜੀ ਮੈਂ ਵਿਚਾਰ ਨਾਲ ਲਿਖੀ ਹੈ, ਇਹਨਾਂ ਕਵੀਆਂ ਦੇ ਵੱਸ ਦਾ ਰੋਗ ਨਹੀਂ। ਇੱਥੋਂ ਤੱਕ ਚੈਲੇਂਜ ਕਰਦਾ ਗੁਰੂ ਸਾਹਿਬ ਨੂੰ ਕਿ ਮਹਾਰਾਜ ਤੁਸੀਂ ਵੀ ਇਹਦੇ ਬੜੇ ਮਹਿੰਗੇ, ਤੁਸੀਂ ਨਹੀਂ ਕਰ ਸਕਦੇ, ਤੁਹਾਨੂੰ ਨਹੀਂ ਸਮਝ ਲੱਗਣੀ। ਮਹਾਰਾਜ ਕਹਿੰਦੇ ਅੱਛਾ। ਮਹਾਰਾਜ ਸਿੰਘ ਨੂੰ ਬੁਲਾਇਆ, ਕਹਿੰਦੇ ਭਾਈ ਦਇਆ ਸਿੰਘ ਜਾਓ ਤਬੇਲੇ ਦੇ ਜਿਹੜੇ ਘੋੜਿਆਂ ਦੇ ਲਿੱਧ ਢਾਉਣ ਵਾਲੇ ਅਤੇ ਖਰਕੜਾ ਕਰਨ ਵਾਲੇ, ਉਹਨਾਂ ਨੂੰ ਬੁਲਾ ਕੇ ਲਿਆਓ। ਗਾਲੀ ਬਾਬਾ ਧਨਸ ਦੀ ਘਾਹ ਦੀ ਵੰਡ ਲੈ ਕੇ ਆਏ ਜੋ ਸਾਡੇ ਨਗਰ ਦੇ ਨਸ਼ਹਿਰਾ ਆਪਣੇ ਬਜ਼ੁਰਗ ਸੇਵਾ ਕਰਦੇ ਸਨ, ਬਹੁਤ ਲੰਬੀ ਸੇਵਾ ਲਾਈ। ਸਤਿਗੁਰ ਸੱਚੇ ਪਾਤਸ਼ਾਹ ਪੈਰਿਓ ਏਡੇ ਦਿਆਲੂ ਅਤੇ ਕਿਰਪਾਲੂ ਨੇ ਇੱਕ ਤਿਲ ਹੀ ਭੰਨੇ ਘਾਲਾ, ਇੱਕ ਤਿਲ ਸ਼ਰਧਾ ਨਾਲ ਤੁਸੀਂ ਦਾਨ ਪੁੰਨ ਕੀਤਾ, ਸ਼ਰਧਾ ਨਾਲ ਸੇਵਾ ਕੀਤੀ, ਲੰਗਰ ਦੀ ਪ੍ਰਸ਼ਾਦਿਆਂ ਦੀ ਬੀਬੀਆਂ ਬਣਾ ਕੋਈ ਵੀ ਉਹਦਾ ਮਾਰੇ ਫਲ ਦਿੰਦੇ ਅਤੇ ਬਾ ਮਹਾਰਾਜ ਦੇ ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ ਸੀ ਅਤੇ ਸਤਿਗੁਰਾਂ ਨੇ ਫਲ ਲਾਉਣਾ ਹੀ ਲਾਉਣਾ। ਆਵਾਜ਼ ਮਾਰੀ ਬਾਬਾ ਧੰਨਾ ਸਿੰਘ ਜੀ ਗੱਲ 'ਚ ਪੱਲਾ ਪਿਆ ਅਤੇ ਮਹਾਰਾਜ ਕੀ ਹੁਕਮ ਹੈ? ਦਾਸ ਨੂੰ ਨਵਾਣੇ ਨੂੰ ਬੁਲਾਇਆ, ਧੰਨਾ ਸਿੰਘ ਬੁਲਾਉਣਾ ਕੀ ਆਹ ਚੰਦਨ ਨੇ ਕਵਿਤਾ ਲਿਖੀ ਆ, ਇਹ ਸਾਨੂੰ ਚੈਲੰਜ ਕਰਦਾ ਵੀ ਤੁਸੀਂ ਵੀ ਨਹੀਂ ਅਰਥ ਕਰ ਸਕਦੇ, ਇਹਦੇ ਅਰਥ ਕਰਨੇ। ਮਹਾਰਾਜ ਤੁਸੀਂ ਗੂਗਿਆਂ ਤੋਂ ਅਰਥ ਕਰਾਤੇ ਪਜੋਖੜਾ ਸਾਹਿਬ ਵਿਖੇ, ਅਤੇ ਉਹੀ ਕੰਮ ਹੋਣਾ ਮੈਂ ਤੇ ਨਪੜ ਚਿੱਟਾ ਤੂੰ ਹੀ ਕਰਨਾ। ਪਿਆਰੇ ਦ੍ਰਿਸ਼ਟੀ ਕਿਹਦੀ? ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਮਹਾਰਾਜ ਜੀ ਨੇ ਅੰਤਰ ਗਿਆਨ ਹੋਇਆ, ਰਹਿਮਤ ਹੋਈ ਮਹਾਰਾਜ ਦੀ। ਬਾਬਾ ਧੰਨਾ ਸਿੰਘ ਕਹਿਣ ਲੱਗੇ ਮਹਾਰਾਜ ਇਹਨਾਂ ਕੋਲ ਕਵਿਤਾ ਪੜ੍ਹੇ, ਕਵਿਤਾ ਪੜ੍ਹੀ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪਿਆਏ। ਮਹਾਰਾਜ ਕਹਿੰਦੇ ਧੰਨਾ ਸਿੰਘ ਕਵਿਤਾ ਦੇ ਅਸਰ ਕਰਨੇ, ਕਹਿੰਦਾ ਮਹਾਰਾਜ ਕਿੱਡੀ ਕੁ ਮਹਿੰਗੀ ਕਿਤੇ, ਨਵਸਾਤ ਮੇਰੇ ਨੌ ਤੇ ਸੱਤ ਸੋਲ੍ਹਾਂ, ਸੋਲ੍ਹਾਂ ਸਾਲ ਦਾ ਪਤੀ ਅਤੇ ਸੋਲ੍ਹਾਂ ਸਾਲ ਦੀ ਉਹਦੀ ਇਸਤਰੀ, ਅਤੇ ਸੋਲ੍ਹਾਂ ਮਹੀਨਿਆਂ ਪਿੱਛੋਂ ਪਰਤ ਕੇ ਆਇਆ ਅਤੇ ਸੋਲ੍ਹਾਂ ਪੰਨਿਆਂ ਵਾਲਾ ਚੌਂਪੜ ਖੇਡਿਆ ਅਤੇ ਬਾਜੀ ਹਾਰ ਗਈ ਅਤੇ ਮੂੰਹ 'ਤੇ ਪੱਲਾ ਲੈ ਲਿਆ, ਤਾਂ ਇਹ ਕਿਹੜੀ ਗੱਲ ਹੈ? ਪਿਆਰੇ ਸ਼ਰਮਿੰਦਾ ਹੈਗਾ ਚੰਦਨ ਕਵੀ। ਮਹਾਰਾਜ ਬਖਸ਼ਿਸ਼ ਕਰਨ ਲੱਗੇ, ਕਹਿੰਦੇ ਮਹਾਰਾਜ ਕਰਨ ਲੱਗੇ
ਧੰਨਾ ਸਿੰਘ ਹੁਣ ਤੂੰ ਕਵਿਤਾ ਪੜ, ਜਿਹੜੇ ਲਿੱਧ ਢਾਉਣ ਵਾਲੇ ਘੋੜਿਆਂ ਦੀ ਖਰਕੜਾ ਕਰਨ ਵਾਲੇ ਨੇ ਪੜ, ਤੇ ਰਹਿਮਤ ਗੁਰੂ ਨੇ ਜਿਹੜੇ ਦਿਆਲੂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਵਾਲੇ, ਧੰਨਾ ਸਿੰਘ ਤੂੰ ਕਵਿਤਾ ਪੜ, ਇਹਨੂੰ ਕਹੀ ਅਰਥ ਕਰੇ। ਤੇ ਬਾਬਾ ਧੰਨਾ ਸਿੰਘ ਨੇ ਫਿਰ ਕਿਰਪਾ ਕੀਤੀ ਸਤਿਗੁਰਾਂ ਨੇ, ਮੀਨ ਮਰੇ ਜਲ ਕੇ ਪਰਸੇ, ਕਬੂਣ ਮਰੇ ਪ੍ਰਭਾਵਕ ਪਾਏ, ਹਾਥ ਮਰੇ ਹਾਥੀ ਕੇ ਪਰਸ ਮੱਧ ਕੇ ਪਰਸੇ, ਕਬੂਣ ਮਰੇ ਤਨ ਤਾਪ ਕਵਾਏ, ਤ੍ਰਿਆ ਮਰੇ ਤ੍ਰਿਆ ਕੇ ਪਰਸੇ, ਕਬੂਣ ਮਰੇ ਪਰਦੇਸ ਸਧਾਏ। ਕਬੂਣ ਦਾ ਜਿਹੜਾ ਵਿਸਰਾਮ ਸੀ ਨਾ, ਉਹ ਬਾਬਾ ਧੰਨਾ ਸਿੰਘ ਨੇ ਆਪ ਹੀ ਵਿਅੰਗਣਾ ਦੂਜੇ ਪਾਸੇ ਲਾਇਆ ਉਹਦੀ ਮੱਤ ਮਾਰਨ ਵਾਸਤੇ। ਆਂਦਾ ਮਹਾਰਾਜ ਦਾ ਕਿ ਮੁੱਢ ਨਹੀਂ ਸਿਰ ਨਹੀਂ, ਇਹਦਾ ਕੋਈ ਜਵਾਬ ਨਹੀਂ ਬਣਦਾ। ਧੰਨਾ ਸਿੰਘ ਤੁਸੀਂ ਦੱਸਦੇ ਇਹਨੂੰ ਤਾਂ ਹੁਣ ਕੁਛ ਵੀ ਨਹੀਂ ਆਉਣਾ। ਬਾਬਾ ਜੀ ਨੇ ਫਿਰ ਆਪ ਕੀਤੇ ਆਂਦੇ, ਮੱਛੀ ਪਾਣੀ 'ਚ ਪਾਇਆ ਨਹੀਂ ਮਰਦੀ, ਮੱਛੀ ਬਾਹਰ ਕੱਢਿਆ ਅੱਗ ਸੁੱਟਿਆ ਮਰ ਜਾਂਦੀ, ਹਾਥੀ ਸ਼ਰਾਬ ਪਿਆ ਨਹੀਂ ਮਰਦਾ, ਹੱਥ ਮਰੇ ਮੱਧ ਕੇ ਪਰਸੇ ਨਾ ਕਬੂ ਮਰੇ ਤਨ ਤਾਪ ਕੋ ਆਏ, ਜਦੋਂ ਢਿੱਲਾ ਮੱਠਾ ਉਹਨਾਂ ਨੇ ਉਦੋਂ ਉਹਦੀ ਮੌਤ ਹੋਣੀ ਆ। ਤ੍ਰਿਆ ਮੈਣੇ ਇਸਤਰੀਆਂ ਦੇ ਇਸਤਰੀ ਪਤੀ ਦੇ ਮਿਲਾਪ ਨਾਲ ਨਹੀਂ ਮਰਦੀ, ਜਦੋਂ ਪਤੀ ਪਰਦੇਸ ਚੱਲ ਜਾਂਦਾ ਬੱਚੇ ਮਗਰੋਂ ਤੋੜ ਤੋੜ ਖਾਂਦੇ, ਉਦੋਂ ਤਾਂ ਪਿਆਰੇ ਜਵਾਬ ਵੀ ਸੱਤ ਅੱਠ ਹੁੰਦੇ ਸੀ, ਅਤੇ ਖਰਚਾ ਕੇ ਆਉਣਾ ਨਹੀਂ ਕਿੱਥੋਂ ਆਉਣਾ, ਅਤੇ ਨਾ ਚਿੱਠੀ ਨਾ ਕਾਰਡ, ਅਤੇ ਉਹਨੇ ਵਿਚਾਰੀ ਫਿਰ ਟਾਈਮ ਪਾਸ ਕਰਨਾ, ਅਤੇ ਪਤੀ ਮਿਲਾਪ ਨਾਲ ਇਸਤਰੀ ਨਹੀਂ ਮਰਦੀ ਮਰਦੀ ਜੋ ਪਰਦੇਸ ਚੱਲ ਜਾਂਦਾ। ਉਸ ਸਮੇਂ ਦੀਆਂ ਗੱਲਾਂ ਅਰਥ ਕਰਕੇ ਬਾਬਾ ਜੀ ਨੇ ਦੱਸੇ। ਅਤੇ ਸਤਿਗੁਰਾਂ ਪਿਆਰਿਓ, ਇਹ ਸਵਾ ਬਾਰਾਂ ਗਏ ਦਸਤਾਰ ਹੈ ਜਿਹੜੀ ਮਹਾਰਾਜ ਜੀ ਆਪ ਸਜਾਇਆ ਕਰਦੇ ਸਨ। ਇਹ ਪੌਂਡਾ ਸਾਹਿਬ ਮਾਰਨ ਇੱਕ ਕੰਘਾ ਸਾਹਿਬ ਜਾਂ ਪੀਰ ਬੁੱਧੂ ਸ਼ਾਹ ਦੇ ਅਣਸ ਬਣਸ ਕੋਈ ਉਹ ਤਾਂ ਅਨੰਦਪੁਰ ਸਾਹਿਬ ਪਹੁੰਚ ਗਿਆ ਹੁਣ। ਇਹ ਕੰਘਾ ਸਾਹਿਬ ਦੇ ਦਸਤਾਰ ਸਵਾ ਬਾਰਾਂ ਗਜ, ਸਤਿਗੁਰਾਂ ਨੇ ਇਹ ਬਾਬਾ ਧੰਨਾ ਸਿੰਘ ਨਹੀਂ ਜੀ ਖੋਲ੍ਹਣੀ ਨਹੀਂ, ਇਤਨੇ ਬਸ ਇਹਦੀ ਮਿਹਨਤੀ ਮਾਰੀ। 2017 'ਚ ਸੇਵਾ ਕਰਾਈ ਸੀ, ਜਦੋਂ ਚੋਲਾ ਸਾਹਿਬ ਦੀ ਸੇਵਾ ਕਰਾਈ ਨਾ, ਤਾਂ ਇਹਨੂੰ ਹੱਥ ਲਾਉਂਦਾ ਕਿਹਾ ਵੀ ਤੁਸੀਂ ਹੱਥ ਦੀ ਸਪਰਸ਼ ਨਹੀਂ ਕਰਨੀ, ਸਾਈਡਾਂ ਤੋਂ ਫੜ ਕੇ ਦਰਸ਼ਨ ਕਰਾ ਦੇਣੇ। ਫੌਰਨ ਤੋਂ ਆਏ ਸਿੰਘ 'ਚੋਂ ਸੇਵਾ ਕਰਾਈ ਸੀ, ਪਹਿਲਾਂ ਅਸੀਂ 12 ਗਜ਼ ਸਮਝਦੇ ਹਾਂ, ਮੁੜ ਕੇ ਉਹਨਾਂ ਮਿਹਨਤੀ ਮਾਰੀ ਵੀ ਸਵਾ 12 ਗਜ਼ ਨਿਕਲੀ। ਮਾਫ਼ੀ ਦਿਓ ਬਾਬਾ ਜੀ, ਮਾਫ਼ੀ, ਦਰਸ਼ਨ ਸੰਗਤ ਤਰ੍ਹਾਂ ਕਰ ਲਏ ਉਹ ਨਾ। ਬਾਬਾ ਜੀ ਸਵਾ 300 ਸਾਲ ਹੋ ਗਿਆ ਇਹ ਨਾ, ਫਿਰ ਹੱਥ ਲੈ ਭੁਰਦੀ ਆ ਜੀ, ਭੁਰਦੀ, ਮਾਫ਼ੀ ਦਿਓ, ਕੋਈ ਗੱਲ ਜਦੋਂ ਤੁਹਾਡਾ ਤੁਸੀਂ ਆਪ ਵੇਖ ਲਿਓ, ਕੋਈ ਗੱਲ ਨਹੀਂ ਖੋਲ੍ਹਦਾ। ਹਾਂ ਕੋਈ ਨਹੀਂ ਮਹਾਰਾਜ, ਇਹ ਕੰਘਾ ਸਾਹਿਬ ਪਿਆਰਿਓ, ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ, ਜਿਹੜੇ ਪਿਆਰੇ ਹੁਕਮਨਾਮੇ ਆ ਉਹਦੇ ਸੰਗਤ ਨੂੰ ਕਰੋ, ਸਾਰੇ ਸੰਗਤ ਨੂੰ। ਇਹਨਾਂ ਦੇ ਆਧਾਰ 'ਤੇ ਹੀ ਬਖਸ਼ਿਸ਼ ਪ੍ਰਕਾਸ਼ ਗੁਰਦੁਆਰਾ ਨਸ਼ਹਿਰਾ ਪਨਵਾ, ਬਾਬਾ ਜੀ ਦਾ ਸਥਾਨ ਸੀ ਬਾਬਾ ਧੰਨਾ ਸਿੰਘ ਜੀ ਦਾ, ਨਸ਼ਹਿਰਾ ਪਨਵਾ ਤੋਂ ਮਹਾਂਪੁਰਖ ਸੇਵਾ ਕਰਨ ਗਏ ਸਨ। ਇਹ ਦਾਤਾਂ ਖੁਸ਼ੀਆਂ ਲੈ ਕੇ ਫਿਰ ਇਹ ਨਗਰ ਉਹਨਾਂ ਦੇ ਗ੍ਰਹਿ ਵਿਖੇ ਘਰੇ ਸਨ, ਬਾਬਾ ਜੀ ਦੇ, ਬਾਬਾ ਧੰਨਾ ਸਿੰਘ ਜੀ ਦੇ ਹੁਕਮਨਾਮੇ ਲਿਓ ਪੜ੍ਹ ਕੇ ਸੁਣਾਈਆਂ। ਇਹ ਜਿਹੜੇ ਹੁਕਮਨਾਮੇ ਆ ਗੁਰੂ ਪਿਆਰਿਓ ਸਤਿਗੁਰਾਂ ਨੇ ਭੇਜੇ ਨੇ, ਤਿੰਨ ਹੁਕਮਨਾਮੇ ਦਸਵੇਂ ਪਾਤਸ਼ਾਹ ਮਹਾਰਾਜ ਵੱਲੋਂ ਆਏ ਆ ਬਾਬਾ ਜੀ ਦੇ ਰਾਹੀਂ ਨਗਰ ਨੂੰ। ਸ੍ਰੀ ਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਨਸ਼ਹਿਰੇ ਕੀ ਗੁਰੂ ਰੱਖੇਗਾ, ਗੁਰੂ ਗੁਰੂ ਜਪਣਾ ਜਨਮ ਸਵਰੇਗਾ, ਸੰਗਤ ਮੇਰਾ ਖਾਲਸਾ ਹੈ, ਇੱਕ ਤੋਲਾ ਸੋਨਾ ਫਰਮਾਇਸ਼, ਹੁਕਮ ਦੇਖਦੇ ਹੀ ਸਤਾਬੀ ਹੁੰਡੀ ਕਿਰਾਏ ਭੇਜਣੀ, ਜੋ ਸਿੱਖ ਲੁੱਜ ਕੇ ਸੇਵਾ ਦੇਗ ਉਸ ਨਿਹਾਲ ਹੋ, ਸੰਗਤ ਮਸੰਦ ਮਸੰਦੀ ਨਾਲ ਨਹੀਂ ਮਿਲਣਾ, ਜੋ ਸਿੱਖ ਹਥਿਆਰ ਬੰਨ ਕੇ ਦਰਸ਼ਨ ਦੇਣ ਆਪ ਉਸ ਨਿਹਾਲ ਹੋ, ਸਿੱਖਾਂ ਦੀ ਗੁਰੂ ਨਾਲ ਰਹੇਗੀ ਸੰਗਤ, ਜੋ ਸਿੱਖ ਮਿਲੇ ਸੋ ਮੇਲ ਲੈਣਾ, ਦਿੱਕਤ ਨਹੀਂ ਕਰਨੀ, ਪਿਆਰ ਕਰਨਾ ਮੇਰੀ ਖੁਸ਼ੀ ਹੈ। ਸੰਮਤ ਪਾਈ 1758 ਅਤੇ ਫੱਗਣ ਦਾ ਮਹੀਨਾ 10। ਬੋਲੇ ਸੋ ਨਿਹਾਲ, ਦੂਸਰਾ ਲਿਓ।

ਇੱਕ ਓਂਕਾਰ ਸਤਿਗੁਰੂ ਜੀ, ਸ੍ਰੀ ਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਨਸ਼ਹਿਰਾ ਕੀ, ਗੁਰੂ ਰੱਖੇਗਾ ਸੰਗਤ ਗੁਰੂ ਗੁਰ ਜਪਣਾ ਜਨਮ ਸਵਰੇਗਾ। ਮੇਰਾ ਖਾਲਸਾ ਹੈ ਜੋ ਸੋ ਗੁਰੂ ਕੇ ਨਿਵੇਦ ਦਾ ਹੋਏ ਸੋ ਆਪ ਪਾਸ ਰੱਖਣਾ, ਹੋਰ ਮਸੰਦ ਕਿਸੇ ਕੋ ਨਹੀਂ ਦੇਵਣਾ, ਜਿਸ ਕੋ ਨਾ ਹੋਏ ਆਵਣਾ ਸੋ ਹੁਕਮ ਦੇਖਦੇ ਹੁੰਡੀ ਕਿਰਾਏ ਭੇਜਣੀ, ਆਪਣੀ ਅਰਦਾਸ ਲਿਖ ਕੇ ਭੇਜਣੀ, ਇੱਕ ਤੋਲਾ ਸੋਨਾ ਫਰਮੈਸ਼ ਹੁੰਡੀ ਕਿਰਾਏ ਭੇਜਣੀ, ਜੋ ਸਿੱਖ ਫਰਮੈਸ਼ ਦੇ ਗੋ ਸੁਨਿਹਾਲ ਹੋ, ਸੰਗਤ ਦੀ ਬੌੜੀ ਹੋਏਗੀ, ਮੇਰੀ ਖੁਸ਼ੀ ਹੈ। 1757 ਮਿਤੀ ਮਗਰ 4 17 8

हाँ जी गुरु प्यारे महाराज सैन उपर दस्तखत होए या दसवें पातशाह महाराज दे आप मैनूं मौका बणिया होर हुकमां में दर्शन करन दा, पर बिलकुल सैन उस तरह ही मिलदे जिस तरह इन्हां दे नाल मिलाप हुंदा। एक पुष्कर विच हुकमनामा है पंडतां दे घर च, एक सिराली नगर विच पंडतां दे घर च हुकमनामा, उन्हां दा खुशी अरदास महाराज नाल सेवा करदा सी उन्होंने दित्ता हुकमनामा। एक चोला साहब साडे लागे लागे, ये चार हुकमनामे जो गुरु साहब जी वल्लों एक नवें पातशाह जी वल्लों आज जिहड़ा तुहानूं हुकमनामा सुनाउण लगा, ये माता जी वल्लों आए खालसे पंथ की माता माता साहिब कौर जी, जिन्हों का यह माण प्राप्त होया कि खालसा तेरा पुत्र है, तो माता जी ने प्यारे पुत्र कह के बुलाया। इतने श्री माता जी की आज्ञा है, सरबत खालसा श्री काल पुरख जी का वासी निशहरा बनवा का गुरु रखेगा जन्म सौरेगा जन्म संवारना, 11 रुपये लंगर के खर्च में तुहाडे उपर फरमैश होई है, जो अगे कारपेट सुख मनत दुसंध चलीसा चलीसे दे आ के प्यारो। कई मैंने पूछा भी चलीसा किनू, बाबा जी कहिंदे माता जी कहिंदे चलीसा 40 हिस्सा पिछे कौडियां वेखदियां ही साडी संभाल च मोरी वाले पैसे वेखदे जो वंगल च बाली दे कौडियां भी वेखदे रहे वेखदियां जिहड़ा 10-15 का गट्टा जिहा आ जाणा। मैं सिद्धियां गल्लां करदा पर प्यारे महाराज पातशाह जी ने कौडियां तक भी लिखा, कौडी दबड़ी भावनी भगत कौडी अगर भाग रखे। भाई गुरदास जी लिखते ਪੰਜਵੇਂ ਪਾਤਸ਼ਾਹ ਨੇ ਦਸਤਾਰ ਸਿੰਘ ਨੇ ਲਾਈ ਸੀ ਤੇ ਕਢਾਲੀ ਆਪ ਹੀ। ਸੋ ਪਿਆਰੇ ਮਾਤਾ ਜੀ ਕਹਿੰਦੇ ਕਿ 40 ਹਿੱਸਾ ਜੀ ਰੁਪਈਏ ਦਾ, 11 ਰੁਪਈਏ ਹੁਕਮ ਕੀਤਾ ਆਂਦੇ ਜੋ ਦਸਵੰਧ ਕੌਡੀ ਦਮੜੀ ਚਲੀਸਾ ਜੋ ਹੋਏ ਸੋ ਦਸਵੰਧ ਭੇਜਣਾ, ਜੋ ਸਿੱਖ ਦੇਖ ਸੁਨਿਹਾਲ ਹੋ ਤੁਹਾਡੀ ਖੱਟੀ ਕਮਾਈ ਗੁਰੂ ਬਰਕਤ ਪਾਵੇਗਾ, ਤੁਸੀਂ ਮੇਰੇ ਪੁੱਤਰ ਫਰਜੰਦ ਹੋ, ਤੁਸਾਂ ਉੱਪਰ ਮੇਰੀ ਬਹੁਤ ਖੁਸ਼ੀ ਹੈ। ਸਿੱਖਾਂ ਪੁੱਤਾਂ ਦੀ ਸੇਵਾ ਦੀ ਵੇਲਾ ਹੈ, ਲੋਚ ਕੇ ਸੇਵਾ ਕਰੋਗੇ, ਲੋਚ ਕੇ ਸ਼ਰਧਾ ਨਾਲ ਲੋਚ ਕੇ ਸੇਵਾ ਕਰੋਗੇ ਤੁਹਾਡੀ ਸੇਵਾ ਦਰਗਾਹ ਥਾਂ ਪਵੇਗੀ। ਸਮਤ 1799 ਮਿਤੀ 1 ਹਾੜ ਅਤੇ 17-13 ਲੈਣਾ 'ਚ ਮਾਤਾ ਜੀ ਨੇ ਭੇਜਿਆ ਪਿਆਰੇ ਨਾਲ ਮੋਹਰ ਲਾ ਦਿੰਦੇ ਸੀ, ਆਹ ਮੋਹਰਾਂ ਲੱਗੀਆਂ ਸਨੇਪਾਂ ਸੋਨੇ 'ਚ ਲਾਈਆਂ ਮਾਤਾ ਜੀ ਨੇ, ਦੂਰੋਂ ਚਾਨਣ ਤੁਹਾਨੂੰ ਦਿਸਣਗੀਆਂ ਦਰਸ਼ਨ ਕਰ ਸਕਦੇ। ਬਾਬਾ ਜੀ ਨੂੰ ਕਰੋ ਦਰਸ਼ਨ। ਬੋਲੇ ਸੋਨਿਹਾ ਵਾਹਿਗੁਰੂ। ਇੱਕ ਓਅੰਕਾਰ ਸਤਿਗੁਰੂ ਸ੍ਰੀ ਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਨਸ਼ਹਿਰੇ ਕੀ, ਗੁਰੂ ਰੱਖੇਗਾ ਸੰਗਤ ਗੁਰੂ ਗੁਰੂ ਜਪਣਾ ਜਨਮ ਸੌਰੇਗਾ। ਸੰਗਤ ਦੀਵਾਲੀ ਨੂੰ ਦਰਸ਼ਨ ਦੇਣ ਆਵਣਾ, ਦਸਵੇਂ ਪਾਤਸ਼ਾਹ ਮਹਾਰਾਜ ਫਰਮਾਨ ਭੇਜਦੇ ਸੰਗਤ ਦੀਵਾਲੀ ਨੂੰ ਦਰਸ਼ਨ ਦੇਣ ਆਵਣਾ, ਜੋ ਗੁਰੂ ਕੇ ਨਿਵੇਤ ਹੋਏ ਸੋ ਲੈ ਕੇ ਆਵਣਾ, ਜਿਸ ਕਾਰਨ ਹੋਏ ਆਵਣਾ ਅਰਦਾਸ ਲਿਖ ਕੇ ਭੇਜਣੀ, ਨਿਹਾਲ ਹੋ ਹੋਰ ਸੰਗਤ ਤੁਸੀਂ ਮੇਰਾ ਖਾਲਸਾ ਹੋ ਮੇਰੀ ਖੁਸ਼ੀ ਹੈ, 1 ਤੋਲਾ ਸੋਨਾ ਫਰਮੈਸ਼ ਹੁੰਡੀ ਕਿਰਾਏ ਭੇਜਣੀ, ਜੋ ਸਿੱਖ ਸੋਨਾ ਦੇਗੋ ਸੋ ਨਿਹਾਲ ਹੋ ਮੇਰੀ ਖੁਸ਼ੀ ਹੈ। ਸਮਤ 1756 4-17-8 ਇਹ ਦਸਵੇਂ ਪਾਤਸ਼ਾਹ ਮਾਰੇ ਕਹਿੰਦੇ ਸ਼ਾਸਤਰਧਾਰੀ ਹੋ ਗਏ ਉਹਨਾਂ, ਇਹ ਨਹੀਂ ਵੀ ਉਤਰਾਂ ਆਉਣਾ ਦੇ ਕਿਰਪਾਨ ਹਾਜ਼ਰ ਕਰਕੇ ਮਹਾਰਾਜ ਪਾਤਸ਼ਾਹ ਕਹਿੰਦੇ ਸਿੰਘਾਂ ਨੂੰ ਵੀ ਤਿਆਰ ਲੈ ਕੇ ਆਉਣਾ ਮੇਰੀ ਖੁਸ਼ੀ ਹੋ ਗਈ। ਉਹ ਨਵੇਂ ਪਾਤਸ਼ਾਹ ਬੋਲੇ ਸੋ ਨਿਹਾਲ ਬਾਬਾ ਜੀ ਦਰਸ਼ਨ ਕਰੋ।

ਹੁਕਮਨਾਮਾ 30 ਇੱਕ ਓਂਕਾਰ ਸਤਿਗੁਰੂ ਸ੍ਰੀ ਗੁਰੂ ਜੀ ਕੀ ਆਗਿਆ ਹੈ ਭਾਈ ਮਾਲਾ ਭਾਈ ਬਾਗਾ ਸਰਬੱਤ ਸੰਗਤ ਗੁਰੂ ਬੌੜੀ ਕਰੇਗਾ ਸਭ ਮਨੋਰਥ ਪੂਰੇ ਹੋਣਗੇ। ਭਾਈ ਬਾਗਾ ਭਾਈ ਮਾਲਾ ਸਰਕਾਰ ਦੀ ਖਰਚਾ ਲਬੈੜ ਚੋਰਾਂ ਤਰਧਿਆਨ ਨੇ ਚਰਾਏ ਹੈ ਜਮਾਲਪੁਰ ਤੋਂ ਤੁਸਾਂ ਅੱਗੇ ਵੀ ਯਾਰ ਹੈ ਸੋ ਖਰਚ ਬਗਾਲੇ ਵਿੱਚ ਤਰਧਿਆਨ ਦੇ ਭੇਜਣਾ ਔਰ ਬੈਲ ਝੋਟੀਆਂ ਦੇ ਅੱਗੇ ਖੋਏ ਹੈਣ ਤੁਹਾਡਾ ਮੁਜਰਾ ਹੈ ਖਰਚ ਭਜਾਵਣਾ ਜਾਣਾ ਪਾਵੇ ਨਾਹੀਂ ਤਾਂ ਗੁਰੂ ਸੰਗਤ ਬੌੜਾ ਵਾਧਾ ਕਰੇਗਾ ਤੁਹਾਡੇ ਮੁਜਰੇ ਦੀ ਕੀ ਵੇਲਾ ਹੈ ਮੇਰੀ ਤੁਸਾਂ ਉੱਪਰ ਖੁਸ਼ੀ ਹੈ। ਪਿਆਰੇ ਇੱਥੇ ਤਾਂ ਇੱਕ ਤਾਂ ਸੈਣ ਨਹੀਂ ਗਏ ਦਸਵੇਂ ਪਾਤਸ਼ਾਹ ਦੇ ਰਲ ਦੇ ਅਤੇ ਦੂਸਰਾ ਪੇਂ 'ਤੇ ਵੀ ਸਰਚ ਮਾਰੀ ਆ ਜਿਹੜੇ ਸਿੰਘ PhD ਕਰਦੇ ਹੈ ਨਾ ਉਹਨਾਂ ਕੋਲੋਂ ਵੀ ਇਹ ਨਵੇਂ ਪਾਤਸ਼ਾਹ ਵੱਲੋਂ ਆਇਆ ਤਰਦੇ ਪਿੰਡ ਹੈ ਬਾਬੇ ਬਗਾਲਾ ਸਾਹਿਬ ਦੇ ਨੂੰ ਜਾਈਏ ਰਸਤੇ ਦੇ ਵਿੱਚ ਉੱਥੋਂ ਦਾ ਗੁਰਸਿੱਖ ਪਿਆਰਾ ਮਹਾਰਾਜ ਪਾਸ ਜਾਇਆ ਕਰਦਾ ਸੀ ਉਹਦੀ ਮਗਰੋਂ ਚੋਰੀ ਹੋ ਗਈ ਉਦੋਂ ਵਾਹੀ ਚੱਲਦੀ ਸੀ ਬਲਦਾਂ ਨਾਲ ਅਤੇ ਲਵੇਰਾ ਚੱਲਦਾ ਸੀ ਝੋਟੀਆਂ ਡੰਗਰਾਂ ਨਾਲ ਹੀ ਉਹਦੇ ਕੋਈ ਕੱਢ ਕੇ ਲੈ ਗਿਆ ਜਾ ਕੇ ਸਤਿਗੁਰਾਂ ਨੂੰ ਦੱਸਿਆ ਕਿ ਮਹਾਰਾਜ ਮੇਰਾ ਤਾਂ ਨੁਕਸਾਨ ਬੜਾ ਹੋ ਗਿਆ ਗੁਰੂ ਸਾਹਿਬ ਨੇ ਫਰਮਾਨ ਭੇਜਿਆ ਵੀ ਤੁਹਾਡੇ ਉੱਪਰ ਮੇਰੀ ਖੁਸ਼ੀ ਆ ਜਾਓ ਜਾ ਕੇ ਉਹਦੀ ਮਦਦ ਕਰੋ ਉਹਦੀ ਹੈਲਪ ਕਰੋ ਉਹਨੂੰ ਡੰਗਰ ਵਛਾ ਲੈ ਕੇ ਦਿਓ ਉਹਨੂੰ ਮੱਝ ਝੋਟੀ ਕੋ ਲੈ ਕੇ ਦਿਓ ਉਹਦਾ ਸਾਥ ਦਿਓ ਜਿਹੜਾ ਗਰੀਬ ਲਤਾੜਿਆ ਉਹਨੂੰ ਤਾਂ ਉਠਾਓ ਗਰੀਬ ਦੀ ਮਦਦ ਕਰਨੀ ਮਹਾਰਾਜ ਦੇ ਜੋ ਸਿੱਖ ਮਿਲੇ ਸੋ ਮੇਲ ਲੈਣਾ ਦਿੱਕਤ ਨਹੀਂ ਕਰਨੀ ਮਤਲਬ ਨਫ਼ਰਤ ਨਹੀਂ ਕਰਨੀ ਕਿ ਫਲਾਣਾ ਫਲਾਣੀ ਜਾਤਾ ਢਿੰਬੜਾ ਉਂਕੜਾ ਗੁਰੂ ਨੇ ਕਿਹਾ ਕਲਾਵੇ ਚਲੋ ਜਿਹੜਾ ਸਿੱਖ ਗੁਰੂ ਘਰ ਆਉਂਦਾ ਉਹਨਾਂ ਦਾ ਪਿਆਰ ਕਰੋ ਮੇਰੀ ਖੁਸ਼ੀ ਆ ਇੱਥੇ ਮਹਾਰਾਜ ਕਹਿੰਦੇ ਉਹਦੀ ਮਦਦ ਕਰੋ ਜਾ ਕੇ ਅਤੇ ਤੁਹਾਡੇ ਉੱਪਰ ਮੇਰੀ ਪੂਰੀ ਖੁਸ਼ੀ ਹੋਵੇਗੀ ਇਹ ਨਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਅਤੇ ਸੰਗਤਾਂ ਸਮੇਂ ਸਿਰ ਪਹੁੰਚਦੀਆਂ ਰਹੀਆਂ ਇਹ ਪਿਆਰੇ ਸਾਨੂੰ ਤਾਂ ਸੇਵਾ ਮਿਲੀ 96 'ਚ ਬਾਬਾ ਭੋਲਾ ਸਿੰਘ ਜੀ ਸਾਡੇ ਵੱਡੇ ਨੇ ਉਹਨਾਂ ਮੇਰੀ ਡਿਊਟੀ ਲਾਈ ਉੱਥੇ ਬਾਕੀ ਜੈਦਰ ਬਾਬੇ ਲੱਖਾ ਸੋਹਣੀ ਕੋਟੇ ਵਾਲੇ ਕੋਟੇ ਸੇਵਾ ਕਰਾ ਰਹੇ ਬਾਬੇ ਗੁਰਨਾਮ ਸਿੰਘ ਯੂਪੀ ਸੇਵਾ ਕਰਾ ਰਹੇ ਬਾਬੇ ਸ਼ਿੰਦਰ ਸੋਹਣੀ ਸੰਭਰਾਵੀ ਸੇਵਾ ਕਰਾ ਰਹੇ ਸਾਰੇ ਜਥੇਦਾਰ ਜਿੰਨੇ ਵੀ ਆ ਜਗ੍ਹਾ ਜਗ੍ਹਾ ਦੇ ਬਾਬੇ ਅਵਤਾਰ ਸੋਹਣੀ ਘਰਿਆਲੇ ਜਿਸ ਤਰ੍ਹਾਂ ਡਿਊਟੀਆਂ ਲੱਗੀਆਂ ਮਹਾਂਪੁਰਖਾਂ ਲਾਈਆਂ ਨਿਭਾ ਰਹੇ ਸਤਿਗੁਰਾਂ ਦੀ ਕਿਰਪਾ ਨਾਲ ਸੰਗਤ ਪੌਂਡਾ ਸਾਹਿਬ ਦਰਸ਼ਨ ਕਰਨ ਵਾਸਤੇ ਗਈ ਨਸ਼ਹਿਰਾ ਬਨੋ ਤੋਂ ਨਾਲ ਬਾਬਾ ਮਾਣੋਜਾਲ ਜੀ ਨਾਲ ਸਨ ਦਰਸ਼ਨ ਕਰਨ ਵਾਸਤੇ ਗਏ ਤਾਂ ਸੰਗਤ ਨੂੰ ਪੁੱਛਿਆ ਕਿੱਥੋਂ ਆਏ ਕਹਿਣ ਲੱਗੇ ਜੀ ਨਸ਼ਹਿਰਾ ਪਨਵਾ ਤੋਂ ਆਏ ਆਉਂਦੇ ਨਸ਼ਹਿਰਾ ਪਨਵਾ ਦਾ ਭਾਈ ਧੰਨਾ ਸਿੰਘ ਜੀ ਹੋਏ ਆ ਆਹ ਉਹਨਾਂ ਨਾਂ ਦਾ ਬਣਾਇਆ ਦੀਵਾਨ ਨਾਲ ਇੱਥੇ ਪੁੰਨਿਆਂ ਦੇ ਦੀਵਾਨ ਲੱਗਦਾ ਕਵੀ ਦਰਬਾਰ ਲੱਗਦਾ ਉੱਤੇ ਲਿਖਿਆ ਧੰਨਾ ਸਿੰਘ ਨਸ਼ਹਿਰਾ ਪਨਵਾ ਇਹਨਾਂ ਤੁਸੀਂ ਯਾਦਗਾਰ ਬਣਾਈ ਕੋਈ ਇੱਕ ਦੂਜੇ ਮੂੰਹ ਵੱਲ ਵੇਖਣ ਲੱਗ ਪਏ ਵੀ ਯਾਦਗਾਰ ਤਾਂ ਬਣਾਈ ਕੋਈ ਨਹੀਂ ਪਰ ਇਹ ਹੁਕਮਨਾਮੇ ਜ਼ਰੂਰ ਤਾਂ ਦਸਤਾਰ ਇੱਕ ਗੁਰਦੁਆਰਾ ਸੀ ਉੱਥੇ ਮਹਾਰਾਜ ਆਸਣ ਲੱਗਾ ਹੋਇਆ ਸੀ ਸੋਚ ਕੀਤੀ ਵੀ ਆਪਾਂ ਵਿਚਾਰ ਕੀਤੀ ਸੰਗਤ ਨਾਲ ਸਲਾਹ ਕੀਤੀ ਵੀ ਰੋਡ 'ਤੇ ਬਣਾਈਏ ਪੜਾ ਆਏ ਕਿ ਸੰਗਤ ਦਰਸ਼ਨ ਕਰਾਇਆ ਜਾਵੇ ਉਹ ਫਿਰ ਸੰਘਰਸ਼ 'ਚ ਰੁੱਝ ਕੇ 2 ਕੁ ਸਾਲ ਉਹਨਾਂ ਕੋਲ ਸੇਵਾ ਨਿਭਾਈ ਗਈ 2 ਕਮਰੇ ਉਹਨਾਂ ਪਾਏ ਸੀ ਵਿੱਚ ਰਹਿਸ਼ ਕੀਤੀ ਪ੍ਰਕਾਸ਼ ਕੀਤਾ ਮਹਾਰਾਜ ਦਾ ਪਰ ਮੌਕਾ ਨਹੀਂ ਮਿਲਿਆ ਸਰਕਾਰ ਦੇ ਨਾਲ ਫਿਰ ਟੱਕਰ ਹੋ ਗਈ ਉਹਨਾਂ ਦੀ ਆਪ ਸ਼ਹੀਦੀ ਪ੍ਰਾਪਤ ਕਰ ਗਏ 6 ਸਾਲ ਦਰਬਾਰ ਬੰਦ ਰਿਹਾ ਇਹੋ ਦਰਬਾਰ ਇੱਕ ਛੱਤ ਪਈ ਸੀ ਬਾਬੇ ਰਧਿਆਲ ਸੋਹਣਾ ਪਾਈ ਸਾਡੇ ਪਿੰਡ ਜਿਹੜੇ ਨਿਸ਼ਾਨ ਸਾਹਿਬ ਚੜ੍ਹਾ ਗਏ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਨ 'ਤੇ ਅਤੇ ਮਾਤਾ ਜੀ ਮਾਤਾ ਬਹਾਦ ਕੌਰ ਜੀ ਦੇ ਸਥਾਨ 'ਤੇ 93 ਦੇ ਵਿੱਚ ਉਦੋਂ ਉਹਨਾਂ ਸੇਵਾ ਅਜੇ ਲਾਈ ਨਹੀਂ ਉੱਥੇ ਜਾ ਕੇ ਇਹ ਫਿਰ 80 ਸੇਵਾ ਲਾਈ ਅਸੀਂ ਬਾਅਦ 'ਚ ਫਿਰ ਉਹਨਾਂ ਨੂੰ ਵੀ ਫੌਜ ਚੁੱਕ ਲਿਆ ਪੁਲਿਸ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਗਾਮਸ਼ਾਹੀ ਕਰਤਾ ਲੱਭੇ ਨਹੀਂ ਅੱਜ ਤੱਕ ਬੰਦ ਰਿਹਾ ਦਰਬਾਰ ਪਿਆਰਿਓ ਮਹਾਰਾਜ ਜੀ ਖਲੋਤੇ 96 ਸੰਗਤ ਨੇ ਸਾਨੂੰ ਸੇਵਾ ਦਿੱਤੀ ਫਿਰ ਇਹ ਦਰਸ਼ਨ ਕਰਾਉਣ ਵਾਸਤੇ ਇਹਦਾ ਨਾਂ 'ਤੇ ਦਰਬਾਰ ਬਖਸ਼ਿਸ਼ ਪ੍ਰਕਾਸ਼ ਕਿਉਂ ਬਖਸ਼ਿਸ਼ਾਂ ਮਹਾਰਾਜ ਦੀਆਂ ਹੋਈਆਂ ਉਸ ਸਥਾਨ 'ਤੇ ਅਤੇ ਬਖਸ਼ਿਸ਼ਾਂ ਦਾ ਭੰਡਾਰ ਹੈ ਹੈਦਰਾਬਾਦ ਇੱਥੋਂ ਮਹਾਂਪੁਰਖਾਂ ਨੇ ਉਹਨਾਂ ਨੂੰ ਹੁਕਮ ਲਾਇਆ ਕਿ ਸੰਬੜ ਪਾਠ ਕਰਾਓ ਅਤੇ ਉਹਨਾਂ ਪੁੱਛਿਆ ਕੌਣ ਕਰਦਾ ਇਹ ਸੇਠ ਜੀ ਬੰਗਲੌਰ ਤੋਂ ਆਏ ਨੇ ਨਿਰਮਲ ਸਿੰਘ ਸੰਧੂ ਇਹਨਾਂ ਕਿਹਾ ਵੀ ਸਾਡੇ ਕੋਲ ਹੈਗੇ ਆ ਟੀਮ ਉਹਨਾਂ ਕੋਲ ਕਰਦੇ ਸੰਬੜ ਪਾਠ ਸਾਨੂੰ ਉਹਨਾਂ ਫੋਨ ਕੀਤਾ ਹੈਦਰਾਬਾਦ ਅਸੀਂ ਗਏ ਅੱਜ ਉੱਥੋਂ ਦਰਸ਼ਨਾਂ ਦੇ ਸੰਗਤ ਕਰਾਉਣੇ ਨਾਲੇ ਮਹਾਂਪੁਰਖਾਂ ਨੂੰ ਮਿਲਣਾ ਨਾਲੇ ਉਹਨਾਂ ਨੇ ਇੱਥੋਂ ਹੁਕਮ ਹੋਇਆ ਸੀ ਤਖ਼ਤ ਸਾਹਿਬ ਤੋਂ ਵੀ ਉਹਨਾਂ ਦਾ ਕੰਮ ਰੁਕਿਆ ਉਹ ਹਾਜ਼ਰੀ ਭਰਨ ਵਾਸਤੇ ਆਏ ਕਿ ਜੋ ਹੁਕਮ ਹੋਇਆ ਤਖ਼ਤ ਤੋਂ ਅਸੀਂ ਮੰਨ ਲਿਆ ਸਿਰ ਮੱਥੇ 'ਤੇ ਅਤੇ ਨਾਲੇ ਮਹਾਰਾਜ ਬਖਸ਼ਿਸ਼ ਕਰਨ ਖੁਸ਼ੀਆਂ ਦੇਣ ਸੱਚੇ ਪਾਤਸ਼ਾਹ ਅਤੇ ਆਉਂਦੇ ਸੰਗਤ ਨੂੰ ਦਰਸ਼ਨ ਕਰਾਈਏ ਜ਼ਰੀਆ ਬਣ ਗਿਆ ਕਾਫੀ ਲੰਮੇ ਸਮੇਂ ਤੋਂ ਸੋਚਦੇ ਹਾਂ ਕਿ ਮਹਾਂਪੁਰਖਾਂ ਨੂੰ ਮਿਲਿਆ ਜਾਵੇ ਬਾਬਾ ਜੀ ਹੋਣਾਂ ਨੂੰ ਅਤੇ ਸੰਗਤ ਨੂੰ ਦਰਸ਼ਨ 'ਤੇ ਕਰਾਏ ਜਾਣ ਪਰ ਉਹ ਕੁਦਰਤੀ ਖੇਡ ਬਣ ਗਈ ਆਪ ਹੀ ਮਹਾਰਾਜ ਚੱਲ ਕੇ ਉਤਮ ਕਰਕੇ ਲੈ ਆਏ ਅਤੇ ਸਵੇਰੇ ਇੱਥੋਂ ਅਸੀਂ
ਰੰਗਾਬਾਦ ਨੂੰ ਉੱਥੇ ਗੁਰਦੁਆਰਾ ਉੱਥੇ ਇਹਨਾਂ ਨੇ ਉਪਰਾਲਾ ਕੀਤਾ, ਉੱਥੇ ਦਰਸ਼ਨ ਸੰਗਤ ਕਰਾਉਣੇ, ਫਿਰ ਪੂਨੇ ਜਾਣਾ, ਫਿਰ ਬੰਬੇ, ਫਿਰ ਨਸ਼ਹਿਰਾ ਬਣੂਗਾ। ਕਿਤੇ ਨਗਰ ਨਿਵਾਸੀ ਸਾਡੇ ਲਾਗੇ ਦੇ ਆਏ ਹੋਣ, ਸ਼ਾਇਦ ਉਹਨਾਂ ਦਰਸ਼ਨ ਕੀਤੇ ਨੇ, ਤੁਸੀਂ ਉੱਥੇ ਵੀ ਕਿਤੇ ਆਇਓ, ਗੁਰੂ ਪਾਤਸ਼ਾਹ ਮਹਾਰਾਜ ਘਰ ਦੇ ਦਰਦਾਰ ਕਰਿਓ। ਆਹ ਜਿਹੜੇ ਭਾਗਾਂ ਵਾਲੇ ਜੀ ਇਸੇ ਜਿਹੜੇ ਪਹੁੰਚਦੇ, ਸਤਿਗੁਰਾਂ ਕਿਹਾ ਮੈਂ 60 ਸਾਲ ਤੱਕ ਡੀਕਦਾ, ਪਰ ਬਿਆਰੇ ਇੰਨਾ ਸਖਿਆਨ ਕਰਦਾ, ਹੁਣ ਤਾਂ ਭਾਵੇਂ 5 ਸਾਲਾਂ ਦਾ ਬੱਚਾ ਵੀ ਆ ਸਕਦਾ, ਐਡੀ ਰਹਿਮਤ ਕਰਤੀ ਸਤਿਗੁਰਾਂ ਨੇ। ਬਾਬਾ ਤਾਰਾ ਸਿੰਘ ਹੋਣਾ ਮਹਾਂਪੁਰਖਾਂ ਸਾਨੂੰ 74 'ਚ ਲਿਆਂਦਾ ਸੀ ਇੱਥੇ, ਉਦੋਂ ਮੈਂ 11 ਸਾਲ ਦਾ ਹਾਂ, ਸੰਭਾਲ ਮੈਨੂੰ, ਜਿੰਨੀ ਹੁਣ ਦੇਖ ਰੇਖ ਬਣੀ ਆ, ਜਿੰਨਾ ਹੁਣ ਕਾਰੋਬਾਰ ਸੰਗਤਾਂ ਸਹਿਯੋਗ ਨਾਲ ਮਹਾਂਪੁਰਖ ਕਰਾ ਰਹੇ, ਲੇਖੇ ਹੀ ਪਾਰ ਹੋ ਗਏ ਪਿਆਰਿਓ। ਮਹਾਂਪੁਰਖਾਂ ਦੇ ਬਾਬਾ ਜੀ ਮੁੰਨੀ ਜੀ ਹੋਣਾ ਮੈਂ ਦਰਸ਼ਨ ਕੀਤੇ ਜੋਗਿੰਦਰ ਸਿੰਘ ਹੋਣਾ ਦੇ, ਫਿਰ ਬਾਬਾ ਹਰਨਾਮ ਸਿੰਘ ਦਰਸ਼ਨ ਕੀਤੇ ਜਿਹੜੇ ਉੱਥੇ ਲੰਗਰ 'ਚ ਮੋਨੀ ਸਾਹਿਬ ਦੀ ਸੇਵਾ ਕਰਾਉਂਦੇ ਸੀ, ਉਦੋਂ ਬਾਬੇ ਸੀਸਾ ਹੁਣੀ ਨਹੀਂ ਆਏ, ਬਾਅਦ 'ਚ ਫਿਰ ਉਹਨਾਂ ਨੇ ਪਹਿਰਾ ਲਾਇਆ। ਇਹ ਸਤਿਗੁਰਾਂ ਦੀ ਕਿਰਪਾ ਨਾਲ ਹੀ ਹਰ ਸਾਲ ਹੀ ਹੋਣ 'ਤੇ ਗੁਰੂ ਸਾਹਿਬ ਬੁਲਾ ਲੈਂਦੇ ਆ, ਦਰਸ਼ਨ ਕਰ ਜਾਈਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਗੱਜ ਕੇ ਜਕਾਰਾ ਗਜਾਵੇ, ਸੋਹਣੀ ਹਾਲ ਜਾਵੇ, ਸਤਿ ਸ਼੍ਰੀ ਅਕਾਲ ਗੁਰਬਰਿ ਅਕਾਲ ਦੇਗ ਦੇਗ ਵਧੇ ਗੁਰੂ ਪੰਜ ਖਾਲਸੇ ਦਿਨੋਂ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਜੀ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ।

ਸਾਰ ਸਲੋਕਾ ਨਾਸ ਰੂਪੀ ਮਹੱਲੇ ਪਹਿਲੇ ਕਲਿਕੇ ਟੁੰਡੇ ਅਸਰਾਜ ਗਿਤਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰ ਆਪਣੇ ਦੇਵੜ ਸਦਵਾਰ ਜਿਨ ਮਾਨਸ ਤੇ ਦੇ

ਸੱਚੇ ਤ੍ਰਿਖੰਡ, ਸੱਚੇ ਬ੍ਰਹਮੰਡ, ਸੱਚੇ ਤਿਰਲੋ, ਸੱਚਾ ਆਕਾਰ, ਸੱਚੇ ਤ੍ਰਿਕਰਣੇ ਸਰ ਵਿਚਾਰ, ਸੱਚਾ ਤ੍ਰਮਰ, ਸੱਚਾ ਦੇਬਾਣ, ਸੱਚਾ ਤ੍ਰਾਕ੍ਰਮ, ਸੱਚਾ ਪ੍ਰਮਾਣ, ਸੱਚਾ ਤ੍ਰਾਕ੍ਰਮ, ਸੱਚਾ ਨਿਸ਼ਾਨ, ਸੱਚੇ ਤੁਧਾ ਕਲ ਕਰੋੜ, ਸੱਚੇ ਸਪਤਾਨ।

ਵਿਸਮਾਦ ਵਿਸਮਾਦ ਰੰਗ ਵਿਸਮਾਦ ਨਾ ਕੇ ਫਿਰ ਜੰਤ ਵਿਸਮਾਤ ਕੌਣ ਸਮਾਤ ਪਾਣੀ ਸਮਾਤ ਅਗਨੀ ਖੇੜੇ ਵਿਡਾਣੀ ਵਿਸਮਾਤ ਧਰਤੀ ਸਮਾਤ ਖਾਣੀ ਵਿਸਮਾ ਸਾਧ ਲਗੇ ਪੁਰਾਣੀ ਵਿਸਮਾਤ ਸੰਜੋਗ ਸਮਾਤ ਜੋਗ ਸਮਾਤ ਭੁਗ ਸਮਾਤ ਭੋਗ ਵਿਸਮਾਤ ਸਬਤ ਸਮਾਤ ਸਾਲਾ ਸਮਾਤ ਦੇਵ ਚੜ ਸਮਾਤ ਰਾ ਵਿਸਮਾਤ ਨੇੜੇ ਸਮਾਤ ਦੁਰ ਸਮਾਤ ਦੇ ਕੇ

ਸਤ ਪਾ ਸੰਤੋਖ ਸੁਤ ਜਗਖੰਡ ਸਿੱਧ ਵੱਟ ਐਵ ਜਰੂਰ ਜੇ ਕਾ ਪੜ ਘੱਤ ਨਾ ਟੁੱਟੇ ਨਾ ਮਲ